0: ਸਭ ਤੇ ਉੱਚਤਾ ਕੀ ਸੁਭਾਵ ਨੇ ਨਾਨਕ ਗੁਣ ਨਾਮ ਸੁਖਮਨੇ ਓਂਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸ ਗਤਕਾ ਪਾਸੇ ਦਸ ਵੀ ਅਕਾਲ ਪ੍ਰਕਿ ਰਿਛਾ ਮਨੇ ਸਭ ਲੋਕ ਦੀ ਰਿਛਾ ਮਨੇ ਸਰਪਾ ਜੀ ਦੀ ਰਿਛਾ ਮਨੇ ਸਭ ਲੋਕ ਜੀ ਦੀ ਸਦਾ ਰਿਛਾ ਮਨੇ ਬਲ ਤਲ ਮਹੀ ਜਲ ਤਲ ਮਹਾ ਜਤੇ ਪ੍ਰਸੋ ਕਲਾ ਨਿਦਾ ਜਗਮਗ ਤੇਜ ਪ੍ਰਮ ਪ੍ਰਤਾਪ ਅੰਬਰ ਜਮੇ ਜਹ ਜਪਤ ਜਾਪ ਸਾਤੋ ਆਕਾਸ ਸਾਤੋ ਪਤਾ ਪਿਤ੍ਰ ਅਦ੍ਰਿਸ਼ਟ ਜੇ ਕਰਮ ਜਾਰ ਉਸਤਤ ਸੰਪੂਰਨ
1: ਸਾਕ ਮਹੱਲਾ ਪਹਿਲਾ ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਇੱਕ ਨੇ ਦਸ ਸਮਾਏ ਇੱਕ ਚਲਾ ਰਹਿਣ ਚੜ੍ਹਿਆ ਇੱਕ ਨੇ ਹਾਇ ਨਿਹਾਲੀ ਪੈਸਨ ਇੱਕ ਉੱਪਰ ਰਹਿਣ ਖੜੇ ਤੇਨਾ ਸਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਮਹੱਲਾ ਦੂਜਾ
0: ਆਪੇ ਸਜ ਕਰੇ ਆਪ ਜਾਈ ਰੱਖਿਆ

ਖੁਸ਼ਾਂ ਦੇ ਜਗਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ।

0: जी महारा वा वा
1: ਤਾਲਾਂ ਦੇ ਤਾਲ ਨੇ ਉੱਠਿਆ ਜੀ ਉੱਠਣੇ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਸ ਜੀ ਆਪ ਜੀ ਦਾ ਜ਼ਰੂਰ ਕੀਰਤਨ ਕਰਦਿਆਂ ਹੋਇਆਂ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਵਲੋ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾ ਦਿਲ ਖਿਲਾਉਣੇ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ

ਸੋਹਣੇ ਤੇ ਉਹਦੇ ਵਾਹਿਗੁਰੂ ਗਾਵੇ ਤੇ ਉਹਦਾ ਵੇ ਸੋਹਣੇ ਤੇ ਉਹਦੇ ਵਾਹਿਗੁਰੂ ਬਿਨ ਸੇ ਬਾਪ ਘਨੇਰੇ ਬਿਨ ਸੇ ਬਾਪ ਘਨੇਰੇ ਸੱਚਿਆ ਬਾਦਸ਼ਾਹ ਬਿਨ ਸੇ ਬਾਪ ਘਨੇਰੇ ਪਸ ਪਰੇ ਤ ਮੋਗਾ।

ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਸੁੱਖ ਸ਼ਾਂਤੀ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨਾ।

ਬਖਸ਼ਣਾ ਚੜ੍ਹਦੀ ਕਲਾ ਰੱਖਣੀ। ਵਿਦੇਸ਼ ਜਾਣ ਲਈ ਸਰਦਾਰ ਹਰਜੀਵਨ ਸਿੰਘ ਜੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ ਵਿਦੇਸ਼ ਜਾਣ ਦੇ ਕਾਰਜ ਰਾਸ ਕਰਨੇ। ਗੁਰਸਿੱਖੀ ਜੀਵਨ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਰਦਾਰ ਗੁਰਵਿੰਦਰ ਸਿੰਘ ਅਤੇ ਸਰਦਾਰ ਨੂਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਤੰਦਰੁਸਤੀਆਂ ਬਖਸ਼ਣਾ। ਸਰਦਾਰ ਜਸਪ੍ਰੀਤ ਸਿੰਘ ਜੀ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ। ਪਰਿਵਾਰ ਵਿੱਚ ਦੇਹ ਅਰੋਗਤਾ ਬਖਸ਼ਣੀ। ਸਰਦਾਰ ਇਕਬਾਲ ਸਿੰਘ ਜੀ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ। ਪਾਤਸ਼ਾਹ ਕਿਰਪਾ ਕਰਨਾ ਗੁਰਸਿੱਖੀ ਜੀਵਨ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਵੀਰ ਸਿੰਘ ਜੀ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ। ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀ ਕਲਾ ਰੱਖਣੀ। ਅੰਗ ਸੰਗ ਸਹਾਈ ਹੋਣਾ ਜੀ ਗਰੀਬ ਨਿਵਾਜ। ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ ਸਾਰਿਆਂ ਦੇ ਕਾਰਜ ਰਾਸ ਕਰਨੇ। ਸਿੱਖੀ ਸਿਦਕ ਨਾਮ ਦਾ

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਪਾਉ ਦੀ ਬਖਸ਼ਿਸ਼ ਹੋਵੇਗੀ। ਸਿਰੇ ਪਾਉ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸ਼ੁਕਰਾਨਾ ਸਤਿਗੁਰੂ ਤਰਸ ਕੀਰਤਨ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰੀ ਪ੍ਰਵਾਹ ਸ਼ੁਕਰਾਨਾ ਗੁਰਮੁਖ ਪਿਆਰੇ ਵਾਲੇ ਸੰਗਤਾਂ ਨੂੰ ਸ਼ਬਦ ਭੇਟ ਵਜੋਂ ਮਾਇਆ ਹਰ ਪੰਦਰ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਭਨਾਂ ਦੀਆਂ ਚੜ੍ਹਦੀ ਕਲਾਵਾਂ ਬਖਸ਼ਿਸ਼ ਕਰਨੀ ਮਾਰਗ ਆਪਣੇ ਚਰਨਾਂ ਨਾਲ ਪੀਤੀ ਬਖਸ਼ਿਸ਼ ਕਰਨੀ ਸਮਰਥਾ ਬਖਸ਼ਿਸ਼ ਕਰਨੀ ਮਾਰਗ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਯਾਤਰਾ ਸਭ ਕਰਨੀ ਮਾਰਗ।

ਆਤੇ ਸ੍ਰੀ ਅਕਾਲ।

ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜਿਹੜਾ ਤੁਹਾਡੇ ਜਪ ਨੂੰ ਜਪਣਾ ਕਰਦਾ ਹੈ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਮਨ ਤੇ ਤਨ ਨੂੰ ਜਿਵੇਂ ਸਣ ਹੁੰਦਾ ਹੈ ਨਾ, ਸਣ ਆਮ ਅਸੀਂ ਵਹਿੰਦੇ ਪਿੰਡਾਂ ਦੇ ਵਿੱਚ, ਉਹਨੂੰ ਕੱਟ ਕੇ ਤੇ ਪਾਣੀ ਵਿੱਚ ਦਬਾਉਂਦੇ ਹਾਂ, ਫਿਰ ਉਹਦੇ ਰੱਸੇ ਬਣਾਉਂਦੇ ਹਾਂ। ਇਵੇਂ ਮਹਾਰਾਜ ਨਾਮ ਰੂਪੀ ਅੰਮ੍ਰਿਤ ਜਲ ਦੇ ਵਿੱਚ ਪਹਿਲਾਂ ਅਸੀਂ ਸਣ ਰੂਪੀ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਟ ਦਈਏ। ਕੱਟ ਕਰਕੇ ਸਤਿਗੁਰੂ ਜੀਓ ਇਸ ਨੂੰ ਆਪ ਜੀ ਦੇ ਨਾਮ ਦੇ ਵਿੱਚ ਡੁਬੋ ਦਈਏ, ਦੱਬ ਦਈਏ। ਆਪ ਜੀ ਫਿਰ ਕਿਰਪਾ ਕਰੋ, ਗਿਆਨ ਰੂਪੀ ਉਹ ਰੱਸੇ ਤਿਆਰ ਹੋ ਜਾਣ ਜਿਨ੍ਹਾਂ ਦੇ ਨਾਲ ਸਤਿਗੁਰੂ ਜੀਓ ਨਾਮ ਦੀ ਗੰਠੜੀ ਵੱਜ ਜਾਵੇ, ਸੰਸਾਰ ਦੇ ਵਿੱਚ ਹੋਰ ਕਿਤੇ ਭਾਈ ਭੱਜਣ ਦੀ ਲੋੜ ਨਹੀਂ ਪੈਂਦੀ। ਸਣ ਵਾਂਗ ਉਹ ਰੱਸੇ ਬਣ ਜਾਂਦੇ ਨੇ ਜਿਹੜੇ ਕਿਸੇ ਕਾਰਜ ਵਿੱਚ ਆਉਂਦੇ ਨੇ। ਅਸੀਂ ਤਾਂ ਭਾਈ ਕਿਸੇ ਕੰਮ ਦੇ ਹੀ ਨਹੀਂ, ਕਿਸੇ ਕਾਰਜ ਦੇ ਨਹੀਂ, ਜਿਹੜਾ ਜੀਵ ਬਾਣੀ ਨਹੀਂ ਪੜ੍ਹਦਾ ਭਾਈ। ਸੋ ਮਹਾਰਾਜ ਹਰ ਜਪ ਜਪੇ, ਹਰ ਜਪ ਜਪੇ, ਜਪ ਜਪੋ ਜਗਦੀਸ਼, ਜਪਣੇ ਜੋਗ ਵਾਹਿਗੁਰੂ ਜੀ ਨੂੰ ਮਨ ਕਰਕੇ, ਤਨ ਕਰਕੇ, ਸੁਰਤੀ ਕਰਕੇ, ਭਾਵਨਾ ਕਰਕੇ ਜੇ ਕੋਈ ਯਾਦ ਕਰ ਲਵੇ, ਵਾਹਿਗੁਰੂ ਜੀ ਦਇਆ ਦੇ ਘਰ ਵਿੱਚ ਆਣ ਕਰਕੇ ਕਿਰਪਾ ਕਰਦੇ ਨੇ ਮਹਾਰਾਜ, ਆਪ ਕਿਰਪਾ ਕਰਕੇ ਜੀਵ ਦੇ ਵਿੱਚ ਹਿਰਦੇ ਦੇ ਵਸ ਕਰਕੇ ਜਗਤ ਦੇ ਈਸ਼

0: ਸਾਰਿਆਂ ਤੋਂ ਵੱਡੇ ਹੋ। ਜਿੱਥੇ ਮਹਾਰਾਜ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹੋ, ਨਿਹਚਲ ਚੌਰ ਛੱਤ। ਗੁਰਦੇਵ ਗੁਰੂ ਕਲਗੀ ਧਰ ਜੀਓ, ਆਪ ਜੀ ਸੰਸਾਰ ਦੇ ਸਾਰਿਆਂ ਤੋਂ ਸਰਬੋਤਮ ਹੋ। ਮਹਾਰਾਜ ਗੁਰੂ ਕਲਗੀ ਧਰ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਦਇਆ ਦੇ ਘਰ ਵਿੱਚ ਆਏ। ਗੁਰਦੇਵ ਜੀ ਨੇ ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਪਾਵਨ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਫਿਰ ਜਦੋਂ ਕੋਈ ਵੱਡੇ ਵਾਹਿਗੁਰੂ ਜੀ ਨੂੰ ਜਪਦਾ ਹੈ ਨਾ, ਜਿਵੇਂ ਖਾਲਸਾ ਜੀ ਇੱਕ ਬੜਾ ਸੋਹਣਾ ਬਚਨ ਆਉਂਦਾ, ਜਿਹੜਾ ਮਹਾਮਾਈ ਦੀ ਪੂਜਾ ਕਰਦਾ ਹੈ ਨਾ ਉਹਦੇ ਵਰਗਾ ਹੋ ਜਾਂਦਾ। ਜਿਹੜਾ ਪੁਰਸ਼ ਹੈ ਨਾ, ਜੇ ਉਹ ਮਹਾਮਾਈ ਦੀ ਪੂਜਾ ਕਰੇ ਉਹਦੇ ਵਰਗਾ ਹੋ ਜਾਵੇਗਾ। ਨਰ ਸੈ ਨਰ ਹੋਏ ਅਵਤਰ ਹੈ। ਇਵੇਂ ਜੇ ਕੋਈ ਇਸਤਰੀ ਹੈ ਉਹ ਪੂਜਾ ਕਰੇਗੀ ਉਹਦਾ ਅਗਲਾ ਜਨਮ ਗਧੀ ਦੇ ਰੂਪ ਵਿੱਚ ਆ ਜਾਂਦਾ। ਇਵੇਂ ਗੁਰਦੇਵ ਜੀ ਕਹਿ ਰਹੇ ਨੇ ਜਿਹੜਾ ਵੱਡੇ ਅਕਾਲ ਪੁਰਖ ਦੀ ਪੂਜਾ ਕਰਦਾ ਹੈ, ਵੱਡੇ ਨਿਰੰਕਾਰ ਦੀ ਪੂਜਾ ਕਰਦਾ ਹੈ ਭਾਈ, ਉਹ ਵੀ ਸੰਸਾਰ ਵਿੱਚ ਵੱਡੇ ਹੋ ਜਾਂਦੇ ਨੇ। ਜਿਵੇਂ ਇੱਕ ਸਰਪ ਨੂੰ ਪੂਜਦੇ ਹੋ ਤੇ ਤੁਹਾਡਾ ਕੰਠ ਸਰਪ ਦੇ ਰੂਪ ਵਿੱਚ ਆ ਜਾਂਦਾ ਹੈ, ਸਰਪ ਦੇ ਸਰੀਰ ਵਾਂਗ ਤੁਹਾਡਾ ਕੰਠ ਹੋ ਜਾਂਦਾ ਹੈ। ਇਵੇਂ ਹਰ ਤੁਮ ਵੱਡ ਵੱਡੇ ਵਾਡੇ, ਮਹਾਰਾਜ ਤੁਸੀਂ ਸਾਰਿਆਂ ਤੋਂ ਵੱਡੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਵੱਡੇ ਹੋ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਵੱਡੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਧੰਨ ਹੋ ਵੱਡੇ ਹੋ।
1: ਸੋ ਕਰਹੇ ਜੇ ਤੁਧ ਪਾਵੀਸ,
0: ਮਹਾਰਾਜ ਉਹ ਕਾਰਜ ਕਰਨੇ ਚਾਹੀਦੇ ਨੇ ਜਿਹੜੇ ਗੁਰੂ ਨੂੰ ਭਾਉਂਦੇ ਨੇ। ਜਿਹੜਾ ਗੁਰੂ ਦਾ ਚਿੱਤ ਚਾਹਵੇ ਭਾਈ, ਜਿਹੜੇ ਗੁਰੂ ਨੇ ਸਾਨੂੰ ਮਾਰਗ ਤੇ ਲਾਇਆ ਹੈ। ਮਹਾਰਾਜ ਕਹਿੰਦੇ ਨੇ ਹਰ ਜਸ ਗਾਵਹੁ ਭਗਵਾਨਾ, ਜਸ ਗਾਵਤ ਪਾਪ ਲਹਾਨਾ। ਜਿਹੜਾ ਭਾਵਨਾ ਦੇ ਨਾਲ ਗੁਰੂ ਦੇ ਜਸ ਨੂੰ ਗਾਵੇਗਾ, ਹਜ਼ੂਰ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ। ਮਹਾਰਾਜ ਜਿਹੜੇ ਤੁਹਾਡੇ ਮਨ ਨੂੰ ਚੰਗੇ ਕਾਰਜ ਲੱਗਦੇ ਹੋਣ, ਸੋ ਕਰ ਹੈ ਮਹਾਰਾਜ ਉਹ ਕਰਵਾਓ ਜਿਹੜਾ ਤੁਹਾਨੂੰ ਪਾਉਂਦਾ ਹੈ, ਜੋ ਆਪ ਜੀ ਦੇ ਮਨ ਨੂੰ ਠੀਕ ਲੱਗੇ। ਆਪ ਜੀ ਨੇ ਕਿਰਪਾ ਕਰਕੇ ਉਹ ਕਾਰਜ ਸਾਡੇ ਕੋਲੋਂ ਕਰਾਉਣੇ, ਜਿਨ੍ਹਾਂ ਕਾਰਨਾਂ ਵਿੱਚ ਮਹਾਰਾਜ ਲੋਹਾ ਵੀ ਮਹਾਰਾਜ ਲੱਕੜ ਦੇ ਨਾਲ ਤਰ ਜਾਂਦਾ ਹੈ। ਇਵੇਂ ਗੁਰਦੇਵ ਜੀ ਉਹ ਤੁਹਾਡੇ ਨਾਮ ਨੂੰ ਜਪ ਕਰਕੇ ਇਹ ਗੰਦਗੀ ਰੂਪੀ ਸਰੀਰ ਵੀ ਭਾਈ ਤਰ ਜਾਵੇਗਾ।
1: ਤੁਮਰੇ ਜਨ ਰਾਮ ਜਪਹੇ ਤੇ ਉਤਮ,
0: ਮਹਾਰਾਜ ਜਿਹੜੇ ਤੁਹਾਡੇ ਨਾਮ ਨੂੰ ਜਪਦੇ ਨੇ ਭਾਈ ਉਹ ਉੱਤਮ ਹੋ ਜਾਂਦੇ ਨੇ, ਸਾਰਿਆਂ ਤੋਂ ਭਾਈ ਸ੍ਰੇਸ਼ਟ ਹੋ ਜਾਂਦੇ ਨੇ। ਜਿਹੜਾ ਵਾਹਿਗੁਰੂ ਜੀ ਦੇ ਜਾਪ ਨੂੰ ਜਪਦਾ ਹੈ, ਜਪੇ ਜਪ ਜਪ ਜਾਪੋ ਜਗਦੀਸ਼, ਫਿਰ ਜਿਹੜਾ ਵਾਹਿਗੁਰੂ ਜੀ ਆਪ ਜੀ ਦੇ ਨਾਮ ਸ੍ਰੇਸ਼ਟ ਨੂੰ ਜਪਿਆ, ਜਿਹੜੇ ਜਣਾ ਨੇ ਜਿਹੜੇ ਗੁਰੂ ਕੇ ਪਿਆਰਿਆਂ ਨੇ ਕਿਹਾ ਨਾ ਵਾਹਿਗੁਰੂ ਤੂੰ ਰਾਜਾ ਏ ਰਾਜਾ ਏ ਰਾਜਾ ਏ, ਉਹ ਰਾਜਨ ਰੂਪ ਹੋਏ। ਜਿਨ੍ਹਾਂ ਨੇ ਕਿਹਾ ਤੂੰ ਨਿਰੰਕਾਰ ਏ ਨਿਰੰਕਾਰ ਹੈ, ਉਹ ਨਿਰੰਕਾਰ ਦਾਸ ਜੈਸੇ ਉਦਾਸੀਨ ਮਹਾਂਪੁਰਸ਼ ਹੋਏ। ਜਿਨ੍ਹਾਂ ਨੇ ਕਿਹਾ ਵਾਹਿਗੁਰੂ ਤੂੰ ਹਰੀ ਹਰੀ ਹਰੀ ਕਰਦੇ ਗਏ, ਉਹ ਵਾਹਿਗੁਰੂ ਜੀ ਆਪ ਜੀ ਦਾ ਰੂਪ ਹੋ ਗਏ। ਜਿਨ੍ਹਾਂ ਨੇ ਤੂੰ ਹੀ ਦਾ ਉਚਾਰਨ ਕੀਤਾ, ਗੁਰੂ ਕਲਗੀਧਰ ਜੀ ਨੇ ਕਿਰਪਾ ਕੀਤੀ, ਉਹ ਤੂੰ ਹੀ ਭਾਵ ਤੇਰਾ ਹੀ ਰੂਪ ਹੋ ਗਏ। ਤੁਮਰੇ ਜਨ ਰਾਮ ਜਪ ਹੈ ਤੇ ਉਤਮ, ਮਹਾਰਾਜ ਜਿਹੜੇ ਤੁਹਾਡੇ ਜਨ ਹਨ, ਤੁਹਾਡੇ ਸਿੱਖ ਹਨ, ਤੁਹਾਡੇ ਸੇਵਕ ਹਨ, ਉਹ ਤੁਹਾਡੇ ਪਾਵਨ ਪਵਿੱਤਰ ਨਾਮ ਨੂੰ ਬੜੀ ਭਾਵਨਾ ਦੇ ਨਾਲ ਜਪਦੇ ਹਨ।
1: ਤਿਨ ਕਾ ਹਾਂ ਕੁਮ ਕੁਮੇ ਕੁਮ ਕੁਮ ਜੀਸ,
0: ਤਿੰਨਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਜਿਹੜੀ ਘੁੰਮਣ ਘੇਰੀ ਰੂਪੀ ਭਾਈ ਜਿਹੜੀ ਘੁੰਮਣ ਘੇਰਤਾ ਸੀ, ਜਿਹਦੇ ਵਿੱਚ ਘੁੰਮੀ ਜਾ ਰਿਹਾ ਸੀ ਜੀਵ, ਸੁਰਤ ਨਹੀਂ ਸੀ, ਆ ਸੰਸਾਰ ਹੀ ਆ ਨਾ ਜੀ। ਸਵੇਰੇ ਉੱਠੇ ਭਾਈ ਕੰਮ ਚਲੇ ਗਏ, ਕੰਮ ਤੋਂ ਆਏ ਪਰਿਵਾਰ ਵਿੱਚ ਸੌ ਝਗੜੇ ਝੱਖੜੇ ਤੇ ਆਦਿ, ਕਿੰਨੇ ਦੁੱਖਾਂ ਦੇ ਵਿੱਚ ਜੀਵ ਵੀ ਰਹਿੰਦਾ ਹੈ, ਮਨ ਪਰੇਸ਼ਾਨ ਵੀ ਰਹਿੰਦਾ ਹੈ, ਸੋਚਦਾ ਹੈ ਕਦੋਂ ਗੁਰੂ ਦੀ ਕਿਰਪਾ ਵਰਤੇਗੀ, ਕਦੋਂ ਸੁਖੀ ਹੋਵਾਂਗੇ। ਜਾਂ ਤਾਂ ਜੀਵ ਸੋਚਿਆ ਅੱਜ ਥੋੜ੍ਹੀ ਮਾਇਆ, ਕੱਲ੍ਹ ਹੋਰ ਆ ਜਾਵੇ ਫਿਰ ਸੁੱਖ ਮਿਲ ਜਾਵੇਗਾ, ਕੱਲ੍ਹ ਨੂੰ ਹੋਰ ਵੱਧ ਆ ਜਾਵੇ ਫਿਰ ਸੁੱਖ ਮਿਲ ਜਾਵੇਗਾ। ਪਰ ਗੁਰੂ ਗਰੀਬ ਨਿਵਾਜ ਕਹਿੰਦੇ ਭਾਈ ਸੁੱਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਹੈ। ਜਿਹੜੇ ਉਹਦੇ ਨਾਮ ਨੂੰ ਜਪਦੇ ਉਹ ਉੱਤਮ ਹੋ ਗਏ, ਉਹ ਸੰਸਾਰ ਦੇ ਵਿੱਚ ਪੂਜਣੇ ਯੋਗ ਹੋ ਗਏ, ਔਰ ਫਿਰ ਉਹ ਜਿਹੜੀ ਸੰਸਾਰ ਦੀਆਂ ਘੁੰਮਣ ਘੇਰੀਆਂ ਸਨ, ਜਿਹੜੀਆਂ ਘੁੰਮ ਘੁੰਮ ਕੇ ਜੀਵ ਜੰਮਣ ਮਰਨ ਦੇ ਗੇੜ ਵਿੱਚ ਆਉਂਦਾ ਹੈ, ਜੰਮਦਾ ਹੈ ਮਰਦਾ ਹੈ ਮਰਦਾ ਹੈ ਜੰਮਦਾ ਹੈ, ਇਹ ਦੁੱਖ ਕਿਤੇ ਘੱਟ ਹੈ, ਕਿੱਡਾ ਵੱਡਾ ਦੁੱਖ ਹੈ ਜੰਮ ਪਿਆ, ਆ ਪਤਾ ਨਹੀਂ ਕਦੋਂ ਮੌਤ ਆ ਜਾਵੇ, ਮਰ ਗਏ ਫਿਰ ਜੰਮੇ, ਬਾਲ ਅਵਸਥਾ ਆ ਗਈ, ਖੁਰਦਸਾਲੀ ਤਿਫਲੰਗ ਅਵਸਥਾ ਦੇ ਵਿੱਚ ਜੀਵ ਫਿਰ ਰੋਇਆ, ਰੋ ਰੋ ਕੇ ਮਾਤਾ ਦੇ ਅਸਤ ਦੁੱਧ ਚੁੰਘਿਆ, ਥੋੜ੍ਹਾ ਵੱਡਾ ਹੋਇਆ, ਜੇ ਕੋਈ ਖਰਾਬੀ ਕੀਤੀ ਮਾਤਾ ਨੇ ਦੋ ਕੰਨਾਂ 'ਤੇ ਲਾ ਦਿੱਤੀਆਂ, ਇਹ ਵੀ ਦੁੱਖ ਹੈ, ਥੋੜ੍ਹਾ ਵੱਡਾ ਹੋਇਆ, ਮਨ ਵਿੱਚ ਜੀ ਕਰਦਾ ਫਲਾਨੀ ਚੀਜ਼ ਮੈਂ ਲੈ ਲਵਾਂ, ਪਰ ਮਾਪੇ ਨਹੀਂ ਮੰਨਦੇ, ਨਹੀਂ ਲੈ ਕੇ ਦਿੰਦੇ, ਇਹ ਵੀ ਮਨ ਵਿੱਚ ਦੁੱਖ ਹੈ, ਥੋੜ੍ਹਾ ਜਿਹਾ ਵੱਡਾ ਹੋਇਆ, ਚਿੰਤਾਵਾਂ ਨੇ ਜੀਵ ਨੂੰ ਘੇਰ ਲਿਆ। ਮਹਾਂਪੁਰਖ ਕਿਹਾ ਕਰਦੇ ਸਨ, ਜਿਹੜਾ ਜੀਵ ਪਹਿਲੇ ਦਿਨ ਰੋਇਆ ਸੀ ਨਾ, ਉਹ ਰੋਣਾ ਆਖਰ ਨੂੰ ਵਿਸਰਦਾ ਵਿਸਰਦਾ ਵਿਸਰ ਗਿਆ। ਕਿਵੇਂ ਵਿਸਰਿਆ? ਕਹਿੰਦੇ ਪਹਿਲਾ ਰੋਣਾ ਤਾਂ ਜਦੋਂ ਜੰਮਿਆ ਉਦੋਂ ਹੋਇਆ, ਦੂਜਾ ਰੋਣਾ ਜਦੋਂ ਦੁੱਧ ਪੀਣ ਦੀ ਪਿਆਸ ਲੱਗੀ, ਤੇਹ ਲੱਗੀ, ਭੁੱਖ ਲੱਗੀ ਉਦੋਂ, ਫਿਰ ਕੋਈ ਵਸਤੂ ਲੈਣ ਦੀ ਮਨਸ਼ਾ ਹੋਈ, ਵੱਡਾ ਹੋਇਆ ਉਦੋਂ ਰੋਣਾ ਹੋਇਆ, ਫਿਰ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ, ਖੇਡਣ ਤੋਂ ਜਵਾਨੀ ਦੀ ਆਰਬਲਾ ਆਈ ਤਦ ਵੀ ਰੋਣਾ ਪੈ ਗਿਆ, ਜਦੋਂ ਥੋੜ੍ਹੀ ਆਰਬਲਾ ਹੋਰ ਵੱਡੀ ਹੋਈ, ਗ੍ਰਿਸਤ ਮਾਰਗ ਵਿੱਚ ਆਉਣ ਲੱਗਾ, ਜ਼ਿੰਮੇਵਾਰੀਆਂ ਆਈਆਂ ਅਤੇ ਤਦ ਵੀ ਰੋਣਾ ਪੈ ਗਿਆ। ਹੋ ਰੱਬਾ, ਇੱਦਾਂ ਨਹੀਂ ਹੋਣਾ ਚਾਹੀਦਾ, ਬਹੁਤ ਜ਼ਿੰਮੇਵਾਰੀਆਂ ਨੇ, ਇਵੇਂ ਜੀਵ ਦਾ ਮਨ ਕਰਨ ਲੱਗਾ। ਫਿਰ ਇੱਕ ਦਿਨ ਉਹ ਸਮਾਂ ਆਇਆ ਜਿੱਦਣ ਜੀਵ ਪਹਿਲੇ ਦਿਨ ਰੋਇਆ ਸੀ, ਉਹਦੇ ਘਰ ਵਿੱਚ ਸੰਤਾਨ ਹੋਈ, ਜਦੋਂ ਸੰਤਾਨ ਹੋਈ ਉਹਨੂੰ ਇਹ ਚੀਜ਼ ਦਾ ਅਹਿਸਾਸ ਹੋਇਆ, ਜਿਸ ਤਰ੍ਹਾਂ ਇਹ ਬੱਚਾ ਮੇਰਾ ਰੋ ਰਿਹਾ, ਇੱਕ ਦਿਨ ਮੈਂ ਵੀ ਇਸੇ ਤਰ੍ਹਾਂ ਰੋਂਦਾ ਸੀ, ਪਰ ਰੋਣਾ ਕਾਹਦਾ ਸੀ? ਵਾਹਿਗੁਰੂ ਜੀ ਦੇ ਵੈਰਾਗ ਦਾ ਰੋਣਾ ਸੀ, ਪਰ ਵੈਰਾਗਤਾ ਨੂੰ ਅਸੀਂ ਬਹੁਤ ਤਿਆਗ ਦਿੱਤਾ, ਮਹਾਰਾਜ ਜੀ ਦੇ ਨਾਮ ਨੂੰ ਤਿਆਗ ਕਰਕੇ ਸੋਚਦੇ ਹਾਂ ਆਹ ਸੁੱਖ ਮਿਲ ਜਾਵੇਗਾ, ਖੁਸ਼ ਹੋ ਜਾਵਾਂਗੇ, ਪਰ ਨਹੀਂ ਖਾਲਸਾ ਜੀ, ਸੁੱਖ ਨਾ ਤੇਰੇ ਨਾਮ ਬਿਣ, ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਸੁੱਖ ਨਹੀਂ। ਔਰ ਜਦੋਂ ਕੋ ਭਾਵਨਾ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ, ਉਹ ਜਿਹੜੀਆਂ ਘੁੰਮਣ ਘੇਰੀਆਂ ਨੇ ਇਹਨਾਂ ਵਿੱਚੋਂ ਬਚ ਜਾਂਦਾ ਹੈ।
1: ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ,
0: ਵਾਹਿਗੁਰੂ ਆਪ ਜੀ ਵੱਡੇ ਹੋ, ਆਪ ਜੀ ਅਪਰੰਪਰ ਹੋ, ਆਪ ਜੀ ਸੋਭਾ ਦੇ ਰੂਪ ਵਿੱਚ ਬਿਆਨ ਨਹੀਂ ਕੀਤੇ ਜਾ ਸਕਦੇ। ਮਹਾਰਾਜ ਕਈ ਕਹਿੰਦੇ ਨੇ ਗੁਰੂ ਦੇ ਦਰਸ਼ਨ ਕਿਵੇਂ ਹੁੰਦੇ, ਗੁਰਮੁਖੋ ਗੁਰੂ ਸਰਗੁਣ ਰੂਪ ਵੀ ਹੈ, ਗੁਰੂ ਨਿਰਗੁਣ ਰੂਪ ਵੀ ਹੈ, ਨਿਰਗੁਣਤਾ ਦੇ ਵਿੱਚ ਜੇ ਕਹੋ ਨਾ ਮਹਾਰਾਜ ਦਰਸ਼ਨ ਦਿਓ ਤੇ ਗੁਰੂ ਜੀ ਦਰਸ਼ਨ ਦਿੰਦੇ ਨੇ ਨਿਰਗੁਣਤਾ ਦੇ ਵਿੱਚ ਵੀ, ਜੇ ਕਹੋ ਮਹਾਰਾਜ ਸਰਗੁਣ ਰੂਪ ਵਿੱਚ ਦਰਸ਼ਨ ਦਿਓ, ਸਤਿਗੁਰੂ ਜੀ ਸਾਡਾ ਸਰੀਰ ਤਨ ਹੀ ਸਰਗੁਣ ਵਿੱਚ ਲੈ ਜਾਂਦੇ ਨੇ। ਗੁਰਮੁਖ ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਰਹੱਸ ਹੈ ਭਾਈ। ਮਹਾਰਾਜ ਜਿੱਥੇ ਸਥੂਲ ਤੋਂ ਸੂਸ਼ਮ, ਸੂਸ਼ਮ ਤੋਂ ਮਹਾਰਾਜ ਜਿਹੜਾ ਆਖਰ ਨੂੰ ਨਿਰਗੁਣ ਦੇ ਵਿੱਚ ਚਲੇ ਗਏ, ਜਾਂ ਗੁਰਦੇਵ ਜੀ ਨੇ ਜਿਹੜੀ ਖੇਡ ਵਰਤਾਈ, ਇਹ ਤਾਂ ਭਾਈ ਵਾਹਿਗੁਰੂ ਹੀ ਜਾਣਦੇ ਹਨ। ਸੋ ਮਹਾਰਾਜ ਸਿੱਖਾਂ ਨੂੰ ਵੀ ਨਿਰਗੁਣਤਾ ਵਿੱਚ ਲੈ ਜਾਂਦੇ ਨੇ। ਸੋ ਆਪ ਜੀ ਬਹੁਤ ਵੱਡੇ ਹੋ ਵਾਹਿਗੁਰੂ, ਇੱਕ ਵੱਡੇ ਹਨ, ਇੱਕ ਉਹਨਾਂ ਤੋਂ ਵੀ ਵੱਡੇ ਜਿਹੜੇ ਆਪ ਹੋ।
1: ਸੋ ਕਰਹੇ ਜੇ ਤੁਧ ਪਾਵੀਸ,
0: ਹਾਂ ਮਹਾਰਾਜ ਜਰੇ ਜਰੇ ਦੇ ਵਿੱਚ ਜੋ ਤੁਹਾਨੂੰ ਪਾਉਂਦਾ ਹੈ ਨਾ, ਉਹ ਹੁੰਦਾ ਹੈ, ਕੋਈ ਤੁਹਾਡੇ ਤੋਂ ਬਾਹਰਾ ਨਹੀਂ। ਜੇ ਕੋਈ ਕਵੇ ਆ ਫਲਾਨਾ ਕੰਮ ਤੇ ਮੈਂ ਕਰ ਸਕਦਾ, ਨਹੀਂ ਗੁਰਮੁਖਾ, ਗੁਰੂ ਕਰੇ ਤਾਂ ਹੋਵੇ, ਜੀਵ ਦਾ ਕੀਤਾ ਤੇ ਕੁਝ ਵੀ ਨਹੀਂ ਹੁੰਦਾ। ਜੀਵ ਕਵੇ ਮੈਂ ਦੋ ਪੈੜ ਤੁਰ ਕੇ ਅੱਗੇ ਚਲਾ ਜਾਵਾਂ, ਕਦੇ ਵੀ ਨਹੀਂ ਖਾਲਸਾ ਜੀ, ਉਹਦੇ ਪੈੜਾਂ ਨੂੰ ਤੋਰਨ ਵਾਲਾ ਵਾਹਿਗੁਰੂ ਹੈ, ਜਿਹਨੇ ਪੈਰ ਦਿੱਤੇ, ਹੱਥ ਦਿੱਤੇ, ਇਹ ਮੁੱਖ ਦਿੱਤਾ, ਕੰਨ ਦਿੱਤੇ, ਅੱਖਾਂ ਦਿੱਤੀਆਂ, ਜ਼ੁਬਾਨ ਦਿੱਤੀ। ਖਾਲਸਾ ਜੀ ਉਹ ਇਹ ਕਿਹਨੇ ਦਿੱਤਾ ਹੈ? ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ। ਜੇ ਨਾ ਦਿੰਦਾ ਫਿਰ ਕਾਹਦਾ ਰੋਸਾ ਸੀ? ਸੰਸਾਰ ਵਿੱਚ ਕਈ ਨੇ ਜਿਹੜੇ ਇਹਨਾਂ ਵਸਤੂਆਂ ਤੋਂ ਵਾਂਝੇ ਰਹਿ ਗਏ, ਜਿਹਨਾਂ ਕੋਲ ਲੱਤਾਂ ਨਹੀਂ, ਕਿਸੇ ਕੋਲ ਕੰਨ ਨਹੀਂ, ਕਿਸੇ ਕੋਲ ਅੱਖਾਂ ਨਹੀਂ, ਕੋਈ ਗੂੰਗਾ ਹੈ, ਕੋਈ ਬੋਲ ਨਹੀਂ ਸਕਦਾ। ਗੁਰਮੁਖੋ ਇਹ ਗੁਰੂ ਦਾ ਤਰਸ ਹੀ ਹੈ ਨਾ, ਜਿਹੜਾ ਮਹਾਰਾਜ ਨੇ ਤਰਸ ਕਰਕੇ ਸਾਨੂੰ ਇਹ ਪਾਵਨ ਕੰਨ ਗੁਰਬਾਣੀ ਸੁਣਨ ਲਈ, ਅੱਖਾਂ ਮਹਾਰਾਜ ਦੇ ਦਰਸ਼ਨਾਂ ਦੇ ਲਈ, ਇਹ ਜਿਹੜੇ ਕੰਨ ਸਦਾ ਹੀ ਬਾਣੀ ਸੁਣਨ ਦੇ ਲਈ ਹੈ, ਔਰ ਫਿਰ ਇਹ ਜਿਹੜੀਆਂ ਲੱਤਾਂ ਨੇ, ਇਹ ਜਿਹੜੇ ਪੈਰ ਨੇ, ਪੈੜਾਂ ਨੇ, ਇਹ ਮਹਾਰਾਜ ਦੇ ਸੱਚੇ ਮਾਰਗ ਵਾਲੇ ਬੰਨੇ, ਸੱਚੇ ਕਰਮਾਂ ਵਾਲੇ ਬੰਨੇ ਨੂੰ ਚੱਲਣ ਲਈ ਦਿੱਤੀਆਂ। ਇਹ ਜਿਹੜੇ ਹੱਥ ਨੇ, ਕਾਰ ਨੇ, ਇਹ ਚੰਗੀ ਸ੍ਰੇਸ਼ਟ ਕਮਾਉਣ, ਇਹ ਬੁਰੀ ਕਾਰ ਨਾ ਕਮਾਉਣ, ਇਹਦੀ ਕੀਤੀ ਹੋਈ ਬੁਰੀ ਕਾਰ ਕੁਲਾਂ ਨੂੰ ਗਰਕਾ ਦੇਵੇਗੀ। ਮਹਾਰਾਜ ਕਹਿੰਦੇ ਐਸਾ ਗੁਰੂ ਕਾ ਪਿਆਰਾ ਸਿੱਖ ਨਾ ਹੋਵੇ। ਸੋ ਵਾਹਿਗੁਰੂ ਜੀ ਵੱਡੇ ਹਨ।
1: ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ।
0: ਹਾਂ ਵਾਹਿਗੁਰੂ ਜੀ, ਗੁਰੂ ਦੀ ਮੱਤ ਵੇਲਾ ਜਿਹੜਾ ਪਾਵਨ ਅੰਮ੍ਰਿਤ ਹੈ ਜਦੋਂ ਪੀਤਾ, ਜਿਹੜਾ ਜੀਵ ਹੈ ਨਾ ਇਹਦੀ ਕਈ ਜਨਮਾਂ ਤੋਂ ਤਰਾਸ ਲੱਗੀ ਹੋਈ ਹੈ, ਕੁਝ ਪਲਾਂ ਲਈ ਭਾਵੇਂ ਸਕੂਨ ਮਿਲੇ, ਕੁਝ ਪਲਾਂ ਲਈ ਖੁਸ਼ ਹੋ ਜਾਵੇ, ਕੁਝ ਪਲਾਂ ਲਈ ਇਹ ਆਖੇ ਮੈਂ ਬੜਾ ਹਾਂ, ਇੱਦਾਂ ਹੈ ਉੱਦਾਂ ਹੈ, ਪਰ ਵਾਹਿਗੁਰੂ ਜੀ ਕਹਿੰਦੇ ਨੇ ਨਹੀਂ ਭਾਈ, ਉਹ ਫਿਰ ਆਖਰ ਨੂੰ ਵਸਤੂਆਂ ਦੁੱਖ ਦਿੰਦੀਆਂ ਨੇ। ਗੁਰਮੁਖੋ, ਸੰਸਾਰੀ ਜਿਹੜੀ ਵੀ ਵਸਤ ਮੰਗੋਗੇ ਨਾਸ਼ਵੰਤ ਹੈ, ਇੱਕ ਵਾਹਿਗੁਰੂ ਜੀ ਦਾ ਨਾਮ ਸਦਾ ਸਥਿਰ ਰਹਿਣ ਵਾਲਾ ਹੈ। ਜਿੱਥੇ ਅਸੀਂ ਦ੍ਰਿੜਤਾ ਨੂੰ ਛੱਡ ਕਰਕੇ ਅਦ੍ਰਿੜ ਪਿੱਛੇ ਭੱਜ ਪਏ, ਜਿਹੜੀ ਚੀਜ਼ ਹੈ ਹੀ ਨਹੀਂ, ਸੱਚੀ ਨਹੀਂ, ਉਹਦੇ ਪਿੱਛੇ ਭੱਜੇ ਫਿਰਦੇ ਹਾਂ, ਸਾਨੂੰ ਪਰੋਕਸ਼ ਅਪਰੋਕਸ਼ ਗਿਆਨ ਦਾ ਸਮਝ ਹੀ ਨਹੀਂ, ਸੋਝੀ ਹੀ ਨਹੀਂ। ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀਓ, ਆਪ ਦੀ ਕਿਰਪਾ ਕਰੋ ਤੇ ਸਾਨੂੰ

0: ਮਰਨ ਹੀ ਨਹੀਂ ਦਿੰਦਾ, ਸਰੀਰ ਰੂਪੀ ਨਹੀਂ ਭਾਈ, ਸੂਖਸ਼ਮ ਰੂਪੀ ਦੇ ਜਿਹੜੀ ਜੀਵ ਦੇ ਸਰੀਰ ਵਿੱਚੋਂ ਬਾਹਰ ਹੋ ਜਾਂਦੀ ਹੈ, ਉਹਨੂੰ ਆਪਣੇ ਆਪ ਦਾ ਗਿਆਨ ਹੋ ਜਾਂਦਾ। ਇਹ ਗੁਰੂ ਕਲਗੀਧਰ ਸਾਹਿਬ ਜੀ ਦਾ ਕ੍ਰਿਸ਼ਮਾ ਹੈ ਭਾਈ ਸਿੱਖਾਂ ਦੇ ਉੱਪਰ। ਮਹਾਰਾਜ ਨਾਨਕ ਅੰਮ੍ਰਿਤ ਪੀਆ ਗੁਰਮਤੀ, ਗੁਰੂ ਦੇ ਮੱਤ ਵਾਲਾ ਪਾਵਨ ਅੰਮ੍ਰਿਤ ਜਦੋਂ ਭਾਵਨਾ ਦੇ ਨਾਲ ਜੀਵ ਨੇ ਛਕ ਲਿਆ,
1: ਧੰਨ ਧੰਨ ਧੰਨ ਧੰਨ ਧੰਨ ਗੁਰੂ ਸਾਹਿਬ।
0: ਸੋ ਧੰਨ ਗੁਰੂ ਜਿਹੜੇ ਨੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਬਾਬਾ ਜੀ ਬਾਬਾ ਕਲਿਆਣ ਦਾਸ ਸਾਹਿਬ ਜੀ, ਤਿਨ੍ਹਾਂ ਦੇ ਲਗਤੇ ਜਿਗਰ। ਗੁਰੂ ਖਾਲਸਾ ਜੀਓ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸੰਸਾਰ ਵਿੱਚ ਆਗਮਨ ਹੋਣਾ ਸੀ ਨਾ, ਅਨਕ ਤਰੰਗ ਭਗਤ ਬਹੁ ਰੰਗਾ, ਇਸ ਸ੍ਰਿਸ਼ਟੀ ਦੇ ਵਿੱਚ ਭਗਤੀ ਦੀਆਂ ਕਈ ਲਹਿਰਾਂ ਦੱਸੀਆਂ ਗਈਆਂ, ਪਰ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਬਾਬਾ ਜੀ ਬਾਬਾ ਕਲਿਆਣ ਦਾਸ ਸਾਹਿਬ ਜੀ ਨੇ ਭਗਤੀ ਦੇ ਵਿੱਚੋਂ ਕੀ ਮੰਗ ਰੱਖੀ ਸੀ ਮਹਾਰਾਜ? ਖੋਦ ਨਿਰੰਕਾਰ, ਅਕਾਲ ਪੁਰਖ ਵਾਹਿਗੁਰੂ ਮੇਰੇ ਘਰ ਦੇ ਵਿੱਚ ਪੁੱਤਰ ਰੂਪ ਵਿੱਚ ਆਵੇ। ਕਿੱਡੀ ਵੱਡੀ ਗੱਲ ਹੈ, ਰੱਬ ਨੂੰ ਕਹਿਣਾ, ਹੇ ਰੱਬ ਜੀ ਤੁਸੀਂ ਮੇਰੇ ਘਰ ਦੇ ਵਿੱਚ ਪੁੱਤਰ ਰੂਪ ਵਿੱਚ ਆਓ। ਇਹ ਭਾਵਨਾ ਭਗਤ ਕਲਿਆਣ ਦਾਸ ਸਾਹਿਬ ਜੀ ਦੀ ਹੈ। ਗੁਰੂ ਖਾਲਸਾ ਜੀ ਗੁਰਦੇਵ ਆਪਣੇ ਸਿੱਖਾਂ ਦੀ ਭਾਵਨਾ ਨੂੰ ਫਿਰ ਕਬੂਲਦੇ ਵੀ ਨੇ, ਪ੍ਰਵਾਨ ਵੀ ਕਰਦੇ ਨੇ ਮਹਾਰਾਜ। ਸੱਚੇ ਪਾਤਸ਼ਾਹ ਜੀਆਂ ਨੇ ਐਸੇ ਅਸਚਰਜ ਕੌਤਕ ਵਰਤਾਏ, ਫਿਰ ਮਹਾਰਾਜ ਨੇ ਆਗਮਨ ਧਾਰਨ ਕੀਤਾ ਹੈ। ਫਿਰ ਧੰਨ ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਤ੍ਰਿਹਣਾਂ ਦੀ ਕੁੱਲ ਦੇ ਵਿੱਚੋਂ ਭਾਈ ਫੇਰੂ ਮੱਲ ਤ੍ਰਿਹਣ ਦੇ ਸਪੁੱਤਰ, ਬਾਬਾ ਲਹਿਣਾ ਜੀ ਤ੍ਰਿਹਣ, ਜਿਨ੍ਹਾਂ ਨੇ ਗੁਰੂ ਅੰਗਦ ਨਾਮ ਆਪਣਾ ਦਰਜ ਕਰਵਾਇਆ ਹੈ ਇਤਿਹਾਸ ਅੰਦਰ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਸ ਆਣ ਕਰਕੇ ਜਦੋਂ ਭਾਵਨਾ ਦੇ ਨਾਲ ਸੇਵਾ ਕਮਾਈ ਹੈ, ਮੁਰਦਾ ਖਾਣ ਤਾਂ ਹੀ ਆਖਿਆ ਕਿਸ ਬੰਨਿਓ ਮਹਾਰਾਜ, ਆਖਿਆ ਜਾਓ ਗੰਦੇ ਨਾਲੇ ਵਿੱਚੋਂ ਛੱਜਾ ਕੱਢ ਕੇ ਲੈ ਕੇ ਆਓ, ਸਤ ਵਚਨ ਮਹਾਰਾਜ। ਦਰਬਾਰ ਵਿੱਚ ਚੂਹਾ ਮਰਿਆ ਹੋਇਆ ਬਾਹਰ ਸੁੱਟ ਕੇ ਆਓ, ਸਤ ਵਚਨ ਮਹਾਰਾਜ। ਰਾਤ ਨੂੰ ਜਾ ਕਰਕੇ ਬਸਤਰ ਧਿਓ ਕਰਕੇ ਲੈ ਕੇ ਆਓ, ਸਤ ਵਚਨ ਮਹਾਰਾਜ। ਗੁਰਮੁਖੋ, ਸਤ ਵਚਨ ਜੈਸੇ ਗੁਣਾਂ ਨੂੰ ਕਮਾਉਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਸਤਿਗੁਰੂ ਤੋਂ ਬਾਅਦ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਭੱਲਿਆਂ ਦੇ ਤੇਜ ਭਾਣ ਜੀ ਦੀ ਕੁੱਲ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਵਨਾ ਦੇ ਨਾਲ 12 ਸਾਲ ਜਿੱਥੇ ਮਹਾਨ ਸੇਵਾ ਨਿਭਾਈ, ਐਸੇ ਗੁਰੂਆਂ ਨੂੰ ਕਹਿੰਦੇ ਸਾਬੀਸ ਮੇਰੀ ਨਮਸਕਾਰ ਹੈ।
1: ਕਾਨੜਾ ਮਹੱਲਾ ਚੌਥਾ।
0: ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਸੋਭਾ ਰੂਪ ਦਰਜ ਕੀਤਾ ਹੈ, ਉੱਥੇ ਸਤਿਗੁਰੂ ਜੀ ਨੇ ਕਾਨੜਾ ਮਹੱਲਾ ਚੌਥਾ, ਇਹ ਪਾਵਨ ਰਾਗ 18ਵਾਂ ਰਾਗ ਹੈ ਔਰ ਸਤਿਗੁਰਾਂ ਨੇ ਦਰਸਾਇਆ ਹੈ ਰਾਤ ਦੇ ਦੂਜੇ ਪਹਿਰ ਇਹਨੂੰ ਗਾਇਆ ਜਾਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਦੀ ਸਿਫਤ ਸਲਾਹਤ ਕਰਦੇ ਹੋਏ ਗੁਰਦੇਵ ਜੀ ਨੇ ਪਾਵਨ ਗੁਰਬਾਣੀ ਦੀ ਮਹਿਮਾ ਨੂੰ ਦਰਸਾਇਆ ਹੈ। ਸੋ ਕਾਨੜਾ ਮਹੱਲਾ ਚੌਥਾ, ਭਜ ਰਾਮੋ ਮਨ ਰਾਮ, ਜਿਸ ਰੂਪ ਨਾ ਰੇਖ ਵਡਾਮ, ਵਾਹਿਗੁਰੂ ਜੀ ਦੇ ਜਿਹੜੇ ਪਾਵਨ ਗੁਣ ਹਨ ਇਹ ਵੱਡੇ ਹਨ ਭਾਈ, ਇਹ ਰਾਮ ਨਾਮ ਜੀ ਦੇ ਗੁਣਾਂ ਨੂੰ ਭਾਈ ਕੋਈ ਹੀ ਜੀ ਵਿਰਲਾ ਗਾ ਸਕਦਾ ਹੈ ਜਿਹਦੇ 'ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ। ਔਰ ਇਹ ਜਿਹੜਾ ਕਾਨੜਾ ਰਾਗ ਹੈ ਨਾ ਗੁਰਮੁਖੋ, ਇਹ ਰਾਤ ਵੇਲੇ ਗੁਰੂ ਕੇ ਪਿਆਰੇ ਜਨ ਜਿਹੜਾ ਦੂਜਾ ਪਹਿਰ ਹੁੰਦਾ ਹੈ ਰਾਤ ਦਾ ਉਸ ਵੇਲੇ ਗਾਉਂਦੇ ਹਨ ਔਰ ਭਾਵਨਾ ਦੇ ਨਾਲ ਜਪਦੇ ਹਨ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਦਇਆ ਕੀਤੀ, ਜਿਵੇਂ ਮਹਾਰਾਜ ਅੱਗੇ ਦਰਸਾ ਰਹੇ ਹਨ।
1: ਭਜ ਰਾਮੋ ਮਨ ਰਾਮ,
0: ਕਹਿੰਦੇ ਵਾਹਿਗੁਰੂ ਜੀ ਦੇ ਰਾਮ ਨੂੰ ਭਜਣਾ ਕਰਨਾ ਕਰ, ਭਜ ਕਰਕੇ ਸਿਮਰਨਾ ਕਰ।
1: ਜਿਸ ਰੂਪ ਨਾ ਰੇਖ ਵਡਾਮ,
0: ਜਿਹਦਾ ਕੋਈ ਰੂਪ ਨਹੀਂ ਹੈ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਭਰਾ ਭਿੰਨ, ਵਾਹਿਗੁਰੂ ਸਾਰੇ ਗੁਣਾਂ ਦੇ ਵਿੱਚ ਭਿੰਨ ਹੈ।
1: ਸਤ ਸੰਗਤ ਮਿਲ ਭਜ ਰਾਮ,
0: ਹਾਂ ਸਤ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਭੰਜਣਾ ਕਰਨਾ ਕਰ, ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰਨਾ ਕਰ।
1: ਬੜ ਹੋ ਭਾਗ ਮਥਾਮ,
0: ਵਾਹਿਗੁਰੂ ਜੀ ਦੇ ਜਿਹੜੇ ਨਾਮ ਨੂੰ ਜਪਣ ਵਾਲੇ ਹਨ ਉਹਨਾਂ ਦੇ ਭਾਗ ਬੜੇ ਵੱਡੇ ਹੋ ਜਾਂਦੇ ਨੇ, ਉਹਨਾਂ

0: ਦੇ ਮੱਥੇ ਦੇ ਲੇਖ ਬਦਲ ਜਾਇਆ ਕਰਦੇ ਹਨ,
1: ਰਹਾਓ
0: ਠਹਿਰਾਓ ਦੇ ਕੇ ਸਮਝਾ ਰਹੇ ਹਨ।
1: ਜਿਤ ਗ੍ਰਹਿ ਮੰਦਰ ਹਰ ਹੋਤ ਜਾਸ,
0: ਭਾਈ ਜੀ ਦਾ ਹਿਰਦਾ ਹੀ ਮੰਦਰ ਬਣ ਜਾਵੇ ਉਹਨੂੰ ਫਿਰ ਸੰਸਾਰੀ ਮੰਦਰਾਂ ਦੇ ਵਿੱਚ ਜਾ ਕਰਕੇ ਸੰਸਾਰ ਦੇ ਸ਼ੋਰ ਸ਼ਰਾਬਿਆਂ ਦੇ ਵਿੱਚੋਂ ਸਕੂਨ ਨਹੀਂ ਮਿਲਦਾ। ਉਹਨੂੰ ਸਾਰਿਆਂ ਦੇ ਵਿੱਚੋਂ ਬ੍ਰਹਮ ਦਿਸਦਾ ਹੈ ਪਰ ਉਹਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਹੀ ਮੰਦਰ ਦਿਸ ਪਿਆ।
1: ਤਿਤ ਘਰ ਆਨੰਦੋ ਆਨੰਦ,
0: ਉਹਦੇ ਹਿਰਦੇ ਦੇ ਘਰ ਵਿੱਚ ਆਨੰਦੋ ਹੀ ਆਨੰਦ ਹੈ। ਇੱਕ ਆਨੰਦ ਹੋਵੇ ਤਾਂ ਗੱਲ ਵੱਖਰੀ, ਜਿਹਨੂੰ ਨਾਮ ਰੂਪੀ ਆਨੰਦ ਆ ਗਿਆ ਨਾ ਜੀ, ਉਹ ਸੰਸਾਰ ਦੇ ਤੁਸੀਂ ਕਿੰਨੇ ਪਕਵਾਨ ਛਕ ਲਓ, ਤੁਹਾਨੂੰ ਭੁੱਖ ਲੱਗੀ ਹੋਵੇ ਮਨ ਪਾਉਂਦੇ ਪਕਵਾਨ ਛਕਣ ਦੇ ਨਾਲ ਜੀਭਾ ਰਸ ਮਿਟ ਜਾਂਦਾ, ਬੜਾ ਸਵਾਦ ਆਉਂਦਾ, ਭੁੱਖ ਮਿਟ ਜਾਂਦੀ ਹੈ। ਪਰ ਜਿਹੜੀ ਨਾਮ ਰੂਪੀ ਜਿਹਨੂੰ ਭੁੱਖ ਲੱਗੀ ਹੋਵੇ ਨਾ, ਜਦੋਂ ਪਾਵਨ ਨਾਮ ਰੂਪੀ ਅੰਮ੍ਰਿਤ ਰੂਪੀ ਜਲ ਛਕਦਾ ਹੈ ਉਹਦੀ ਤ੍ਰਿਪਤ ਮਿਟ ਜਾਂਦੀ ਹੈ।
1: ਭਜ ਰਾਮ ਰਾਮ ਰਾਮ,
0: ਹਾਂ ਵਾਹਿਗੁਰੂ ਜੀ ਦੇ ਰਾਮ ਨਾਮ ਨੂੰ ਭਜਨਾ ਕਰਨਾ ਕਰ, ਰਾਮ ਰਮਿਆ ਹੋਇਆ ਵਾਹਿਗੁਰੂ, ਕਬੀਰ ਰਾਮੈ ਰਾਮ ਕਹੋ ਰਾਮੈ ਮਾਹੇ ਵਿਵੇਕ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ ਹੈ, ਘੱਟ ਘੱਟ ਦੇ ਵਿੱਚ ਵਸਿਆ ਹੋਇਆ ਹੈ, ਜ਼ਰੇ ਜ਼ਰੇ ਦੇ ਵਿੱਚ ਵਸਿਆ ਹੋਇਆ ਹੈ, ਕੰਨ ਕੰਨ ਦੇ ਵਿੱਚ ਜਿਹਦਾ ਵਾਸਾ ਹੈ।
1: ਰਾਮ ਨਾਮ ਗੁਣ ਗਾਵਹੋ ਹਰ ਪ੍ਰੀਤਮ,
0: ਹਾਂ ਹੇ ਪ੍ਰੀਤਮ ਪਿਆਰੇ ਜਨਾ, ਵਾਹਿਗੁਰੂ ਜੀ ਦੇ ਨਾਮ ਦੇ ਗੁਣਾਂ ਨੂੰ ਗਾ।
1: ਉਪਦੇਸ਼ ਗੁਰੂ ਗੁਰ ਸਤਿਗੁਰ ਸੁਖ ਹੋਤ,
0: ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਜਦੋਂ ਕੋਈ ਧਾਰਨ ਕਰ ਲਵੇ, ਬਚਨ ਨੂੰ ਧਾਰਨ ਕਰ ਲਵੇ, ਹੁਕਮ ਮੰਨਿਆ ਗੁਰੂ ਕੇਰਾ, ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਉਹ ਭਾਈ ਸੁਖ ਸੁਖੀ ਹੋਤ ਹੋ ਜਾਂਦਾ ਹੈ।
1: ਹਰ ਹਰੇ ਹਰ ਹਰੇ ਹਰੇ ਭਜ ਰਾਮ ਰਾਮ ਰਾਮ,
0: ਕਹਿੰਦੇ ਹਰ ਹਰੇ, ਹਰੀ ਪਰਮਾਤਮਾ ਹਰੇ ਜੋਗ ਹਰਨੇ ਵਾਲਾ, ਹਰੇ ਜਿਹੜੇ ਸਾਡੇ ਦੁੱਖ ਸਨ ਉਹਨੇ ਹਰ ਲਏ, ਜਿਹੜੇ ਚੱਲ ਰਹੇ ਨੇ ਇਹਨਾਂ ਨੂੰ ਹਰ ਰਿਹਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹਰਨ ਵਾਲਾ ਵਾਹਿਗੁਰੂ ਹੈ। ਭਜ ਰਾਮ ਰਾਮ ਰਾਮ, ਉਸ ਵਾਹਿਗੁਰੂ ਜੀ ਦੇ ਨਾਮ ਨੂੰ ਇੱਕ ਵਾਰ ਨਹੀਂ, ਪਹਿਲਾਂ ਵੀ ਜਪ, ਹੁਣ ਵੀ ਜਪ, ਤੇ ਆਉਣ ਵਾਲੇ ਸਮੇਂ ਜੀ ਵੀ ਜਪਿਆ ਕਰ।
1: ਸਭ ਸਿਸ਼ਟ ਤਹਾਰ ਹਰ ਤੁਮ ਕਿਰਪਾਲ,
0: ਹਾਂ ਹਰੀ ਪਰਮਾਤਮਾ ਜਿਹੜੀ ਸਾਰੀ ਸ੍ਰਿਸ਼ਟ ਨੂੰ ਧਾਰਨਾ ਕੀਤਾ ਬਣਾਉਣਾ ਕੀਤਾ ਹੈ, ਉਸ ਵਾਹਿਗੁਰੂ ਜੀ ਦੇ ਆਪਣੇ ਹਿਰਦੇ ਵਿੱਚ ਧਾਰਨਾ ਕਰ ਕਿਰਪਾਲੂ ਵਾਹਿਗੁਰੂ ਜੀ ਨੂੰ।
1: ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ,
0: ਵਾਹਿਗੁਰੂ ਕਰਤਾ ਵਾਹਿਗੁਰੂ ਤੂੰ ਹੈ ਤੂੰ ਹੈ ਤੂੰ ਹੈ। ਖਾਲਸਾ ਜੀ ਇਹੋ ਜੀ ਭਾਵਨਾ ਬਣ ਜਾਵੇ, ਮਹਾਰਾਜ ਜੋ ਵੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ, ਜਿਵੇਂ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਸਤਿਗੁਰਾਂ ਨੇ ਕਿੰਨੀ ਵਾਰ ਮੁਖਾਰਬਿੰਦ ਵਿੱਚੋਂ ਉਚਾਰਿਆ, ਕੋਈ ਮਾਈ ਨਾ ਦਿਸੇ ਕੋਈ ਭਾਈ ਨਾ ਦਿਸੇ, ਸਾਰਿਆਂ ਵਿੱਚੋਂ ਤੇਰਾ ਹੀ ਦਰਸ਼ਨ ਹੋਵੇ ਤੇਰਾ ਹੀ ਦੀਦਾਰ ਹੋਵੇ, ਜਿੱਧਰ ਵੇਖਾਂ ਮਹਾਰਾਜ ਤੇਰੇ ਹੀ ਦਰਸ਼ਨ ਹੋਣ, ਤੇਰੇ ਤੋਂ ਬਾਹਰਾ ਕੋਈ ਨਾ ਦਿਸੇ, ਤੂੰ ਤੂੰ ਤੂੰ ਰਾਮ ਰਾਮ ਰਾਮ ਵਾਹਿਗੁਰੂ ਜੀ। ਹੇ ਰਾਮ ਜਿੱਧਰ ਵੇਖਦਾ ਹਾਂ ਸ੍ਰਿਸ਼ਟ ਦੇ ਜੀਵਾਂ ਦੇ ਵਿੱਚ ਪੰਛੀਆਂ ਦੇ ਵਿੱਚ ਵੀ ਤੂੰ ਦਿਸਦਾ ਹੈ ਮਹਾਰਾਜ, ਇਹ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ, ਜੇ ਮੈਂ ਜੀਵਾਂ ਵੱਲ ਵੇਖਦਾ ਹਾਂ ਉਹਨਾਂ ਵਿੱਚ ਤੇਰੀ ਕਿਰਪਾ ਵਰਤ ਰਹੀ ਹੈ, ਉਹ ਉੱਡ ਕੇ ਖਾ ਰਹੇ ਨੇ ਤੇ ਤੇਰੀ ਕਿਰਪਾ ਹੈ, ਉਹਨਾਂ ਦੇ ਸਵਾਸ ਚੱਲ ਰਹੇ ਨੇ ਤੇ ਵਾਹਿਗੁਰੂ ਤੇਰੀ ਅਸ਼ਟਰਜ ਕੌਤਕਤਾ ਵਰਤ ਰਹੀ ਹੈ।
1: ਜਨ ਨਾਨਕ ਕੋ ਸ਼ਰਣਾਗਤੀ ਦੇਹੋ ਗੁਰਮਤੀ,
0: ਵਾਹਿਗੁਰੂ ਆਪ ਜੀ ਆਪਣੇ ਜਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਓ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆਣ ਕਰਕੇ ਸ਼ਰਨਾਗਤੀ ਬਖਸ਼ਿਸ਼ ਕਰ ਦਿਓ, ਜਿਹੜਾ ਤੁਹਾਡੀ ਸ਼ਰਨਾਗਤੀ ਸ਼ਰਨ ਆਗਤੀ ਸ਼ਰਨ ਦੇ ਵਿੱਚ ਆਗਤ ਆਵਦਾ ਹੈ ਨਾ ਜੀ, ਜੋ ਸਰਨ ਆਵੈ ਤਿਸ ਕੰਠ ਲਾਵੈ ਬਿਰਦ ਸਵਾਮੀ ਛੰਦਾ, ਖਾਲਸਾ ਜੀ ਮਹਾਰਾਜ ਜੀ ਦਾ ਬਿਰਦ ਹੈ ਭਾਈ, ਉਹ ਆਪਣੇ ਸਿੱਖਾਂ ਨੂੰ ਗੱਲ ਨਾ ਲਾ ਲੈਂਦੇ ਨੇ, ਮਹਾਰਾਜ ਆਪ ਜੀ ਦਾ ਇੱਕ ਬਚਨ ਥੋੜ੍ਹੀ ਨਾ, ਭਾਈ ਮੰਝ ਖੂਹ ਵਿੱਚ ਡਿੱਗਦਾ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਹਰ ਕਢਵਾਉਂਦੇ ਨੇ, ਬਸਤਰ ਮਲੀਨ ਹੋ ਗਏ ਪਰ ਗੁਰੂ ਦਾ ਦਰ ਦਾ ਬਾਲਣ ਮਲੀਨ ਨਹੀਂ ਹੋਣ ਦਿੱਤਾ ਚਿੱਕੜ ਦੇ ਵਿੱਚ, ਜਦੋਂ ਗੁਰਾਂ ਨੇ ਉੱਪਰ ਕੱਢਿਆ ਪਹਿਲਾਂ ਬਾਲਣ ਕੱਢਿਆ ਫਿਰ ਭਾਈ ਮੰਝ ਨੂੰ ਕੱਢਿਆ, ਮੰਝ ਨੂੰ ਆਖਿਆ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰਾ। ਭਾਈ ਮਾਂਜ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ। ਜਿਹੜਾ ਗੁਰੂ ਦੀ ਸ਼ਰਨਾਗਤ ਵਿੱਚ ਚੱਲ ਕਰਕੇ ਆਵੇਗਾ, ਗੁਰੂ ਜੀ ਦੀ ਮਤ ਨੂੰ ਧਾਰਨ ਕਰਦਾ ਹੈ, ਗੁਰਦੇਵ ਜੀ ਫਿਰ ਉਹਨੂੰ ਆਪਣੀ ਸ਼ਰਨ ਦਾ ਸੁੱਖ ਦਿੰਦੇ ਨੇ। ਸਭ ਤੋਂ ਵੱਡਾ ਸੁੱਖ ਕੀ ਹੈ ਮਹਾਰਾਜ? ਤੇਰੀ ਸ਼ਰਨ ਦੇ ਵਿੱਚ ਬੈਠ ਕਰਕੇ ਪਾਵਨ ਗੁਰਬਾਣੀ ਨੂੰ ਜਪਣਾ, ਪਾਵਨ ਗੁਰਬਾਣੀ ਦੀ ਕਥਾ ਸੁਣਨੀ, ਕੀਰਤਨ ਸੁਣਨਾ। ਜਿੱਥੇ ਜੋ ਇਹ ਕਥਾ ਸੁਣੇ ਅਰਗਾਵੇ, ਦੁੱਖ ਪਾਪ ਤੇ ਨਿਕਟਨ ਆਵੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁਖ ਲਥਾ। ਸੋ ਸਾਹਿਬ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ, ਗੁਰੂ ਦੀ ਮਤ ਦੇ ਨਾਲ ਸਾਡਾ ਖਾਲਸਾ ਜੀ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ।
1: ਭਜ ਰਾਮ ਰਾਮ ਰਾਮ।
0: ਆ ਖਾਲਸਾ ਜੀ, ਵਾਹਿਗੁਰੂ ਜੀ ਦੇ ਰਾਮ ਨਾਮ ਨੂੰ ਭੰਜਣਾ ਕਰਨਾ ਕਰੀਏ, ਬਾਰੰਬਾਰ ਬਾਰ ਪ੍ਰਭ ਜਪੀਏ ਵਾਲੀ ਖੇਡ ਵਰਤਾ ਦਿਓ। ਖਾਲਸਾ ਜੀ, ਢਿੱਲ ਨਾ ਕਰੋ, ਇਹ ਸਰੀਰ ਮਿਲਿਆ ਆਲਸੀ ਨਾ ਕਰੀਏ, ਭੱਜ ਭੱਜ ਕੇ ਨਾਮ ਜਪੀਏ। ਸਰੀਰ ਬਿਲਕੁਲ ਥੱਕ ਵੀ ਜਾਵੇ ਫਿਰ ਵੀ ਨਾਮ ਜਪੋ, ਜਦੋਂ ਅੰਤ ਤਾਈਂ ਬਿਲਕੁਲ ਸਰੀਰ ਆਪਣਾ ਸਤਿਆ ਨਹੀਂ ਛੱਡਦਾ, ਫਿਰ ਜਾ ਕਰਕੇ ਵਿਸ਼ਰਾਮ ਕਰੋ। ਤੁਹਾਨੂੰ ਕਦੇ ਕੋਈ ਬੁਰਾ ਵਿਕਾਰ ਆਵੇਗਾ ਹੀ ਨਹੀਂ। ਜਦੋਂ ਮੰਜੇ 'ਤੇ ਪਏ ਰਹਿਣਾ, ਜਦੋਂ ਵਿਕਾਰਾਂ ਦੀਆਂ ਗੱਲਾਂ ਸੁਣਦੇ ਰਹਿਣਾ, ਫਿਰ ਮਨ ਵਿੱਚ ਵਿਕਾਰ ਹੀ ਆਉਣਗੇ। ਜਦੋਂ ਅਸੀਂ ਬੜੇ ਭਾਵਨਾ ਦੇ ਨਾਲ, ਬੜੀ ਨਿਸ਼ਠਾ ਦੇ ਨਾਲ, ਬੜੀ ਕਠਿਨ ਸੇਵਾ ਨਿਭਾਵਾਂਗੇ, ਕਰਦੇ ਰਵਾਂਗੇ ਕਰਦੇ ਰਵਾਂਗੇ, ਸਰੀਰ ਥੱਕ ਜਾਵੇਗਾ, ਮਨ ਸਕੂਨ ਵਿੱਚ ਚਲਾ ਜਾਵੇਗਾ। ਜਦੋਂ ਸੇਵਾ ਕਰਕੇ, ਖੂਬ ਸੇਵਾ ਕਰਕੇ ਆਪਣੀ ਵਿਸ਼ਰਾਮ ਕਰੋ, ਕਦੇ ਤੁਹਾਨੂੰ ਬੁਰਾ ਵਿਚਾਰ ਆਵੇਗਾ ਹੀ ਨਹੀਂ। ਇਹ ਗੁਰੂ ਦੀ ਸੰਗਤ ਦਾ ਬੜਾ ਵੱਡਾ ਫਲ ਹੈ। ਸੋ ਖਾਲਸਾ ਜੀ, ਵਾਹਿਗੁਰੂ ਜੀ ਦੇ ਨਾਮ ਨੂੰ ਭਜਣਾ ਕਰਨਾ ਕਰੀਏ, ਨਾਮ ਨੂੰ ਜਪਣਾ ਕਰਨਾ ਕਰੀਏ। ਸਤਿਗੁਰੂ ਗੁਰੂ ਕਲਗੀਧਰ ਜੀ ਕਿਰਪਾ ਕਰਦੇ ਨੇ, ਫਿਰ ਗੁਰਸਿੱਖਾਂ ਦੇ ਹਿਰਦੇ ਵਿੱਚ ਵੱਸਦੇ ਨੇ। ਔਰ ਖਾਲਸਾ ਜੀ, ਅੱਜ ਉੱਥੇ ਹੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦੇ ਨਾਲ ਰਹਿਣ ਵਾਲੇ ਸ਼ਹੀਦ ਭਾਈ ਬਲਬੀਰ ਸਿੰਘ ਜੀ ਜੌੜਾ, ਤਿਨ੍ਹਾਂ ਦੀ ਅੱਜ ਬਰਸੀ ਹੈ, ਜਿਨ੍ਹਾਂ ਨੇ ਬਾਬਾ ਜੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਜੰਗ ਦੇ ਭਾਵ ਉਸ ਮਹਾਨਤਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਇੱਕ ਵੱਖਰਾ ਜੰਗਜੂ ਮਾਹੌਲ ਰਚਾ ਕਰਕੇ ਦਰਸਾ ਦਿੱਤਾ ਸੀ, ਜਿੱਥੇ ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਸਵਾ ਸਵਾ ਲੱਖ ਨਾਲ ਲੜੇ ਤੇਰਾ ਖਾਲਸਾ। ਹਜ਼ੂਰ ਗੁਰੂ ਕਲਗੀਧਰ ਸਾਹਿਬ ਜੀ ਦੇ ਪਿਆਰਿਆਂ ਨੇ ਚਮਕੌਰ ਯਾਦ ਕਰਾ ਦਿੱਤੀ ਸੀ। ਇਹ ਗੁਰੂ ਕੇ ਪਿਆਰੇ ਸਿੱਖਾਂ ਦੇ ਅੰਦਰ ਗੁਰੂ ਕਲਗੀਧਰ ਸਾਹਿਬ ਜੀ ਆਵਰਤਦੇ ਸਨ। ਉੱਥੇ ਇੱਕ ਨਹੀਂ, ਬੇਅੰਤ ਪਿੰਡਾਂ ਦੇ ਵਿੱਚ ਗੁਰੂ ਕੇ ਪਿਆਰਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਇੱਕ ਸਿੱਖ ਸ਼ਹੀਦ ਨਹੀਂ ਹੋਇਆ, ਬੇਅੰਤ ਗੁਰੂ ਕੇ ਪਿਆਰਿਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ। ਸੋ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ, ਅਸੀਂ ਆਪਣਾ ਮਨ ਤਨ ਅਤੇ ਧਨ ਆਪ ਜੀ ਨੂੰ ਸੌਂਪ ਕਰਕੇ ਵਡਭਾਗੇ ਬਣ ਜਾਈਏ, ਐਸੀ ਕਿਰਪਾ ਆਪ ਜੀ ਕਰ ਦਿਓ। ਗੁਰੂ ਗਰੀਬ ਨਿਵਾਜ, ਗੁਰੂ ਕਲਗੀਧਰ ਜੀ ਕਿਰਪਾ ਕਰਨ ਭਾਈ, ਇੱਥੇ ਸਮੇਂ ਦੀ ਸਮਾਪਤੀ ਹੈ। ਆਪ ਜੀ ਨੇ ਪਾਵਨ ਕਾਨੜਾ ਰਾਗ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਤਾਨ ਪਾਤਸ਼ਾਹ ਜੀਆਂ ਦੀ ਪਾਵਨ ਕਥਾ ਬੜੇ ਹੀ ਪ੍ਰੇਮ ਪਿਆਰ ਭਾਉ ਦੇ ਸਹਿਤ ਸਰਵਨ ਕੀਤੀ ਹੈ। ਹਜ਼ੂਰ ਗੁਰੂ ਕਲਗੀਧਰ ਜੀ, ਤੁਹਾਡੀ ਅਤੇ ਸਾਡੀ ਹਾਜ਼ਰੀ ਦਰ ਪ੍ਰਵਾਨ ਕਰਨ ਔਰ ਆਪਣੇ ਪਾਵਨ ਦਰ ਦੇ ਵਿੱਚੋਂ ਨਾਮ ਦੀ ਦਾਤ ਬਖਸ਼ਿਸ਼ ਕਰਕੇ, ਸਦਾ ਹੀ ਸੱਚਖੰਡ ਸ੍ਰੀ ਹਜ਼ੂਰ ਜੀ ਦੇ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਨਿਹਾਲ ਕਰਦੇ ਰਹਿਣ ਭਾਈ। ਸੋ ਗੁਰੂ ਗਰੀਬ ਨਿਵਾਜ ਸਾਹਿਬ ਜੀ ਕਿਰਪਾ ਕਰਨ, ਇੱਥੇ ਹੀ ਕਥਾ ਦੀ ਉਪਰਾਮਤਾ ਸਮਾਪਤੀ ਹੈ। ਆਓ ਬੜੇ ਪਿਆਰ ਸਤਿਕਾਰ ਦੇ ਨਾਲ, ਪਿਆਰੀ ਸਤਿਕਾਰੀ ਰਸਨਾਂ ਦੇ ਪਾਸੋਂ ਆਪ ਜੀ ਕਥਾ ਦੀਆਂ ਅਖੀਰਲੀਆਂ ਪੰਕਤੀਆਂ ਸਰਵਨ ਕਰੀਏ, ਫਿਰ ਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਫੇਟ ਬੇਅੰਤ ਮਾਇਆ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਸਿੱਖੂ ਸ਼ਬਦ ਪਿਆਰਿਓ ਜਨ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਨਾਨਕ ਸਿਮਰਤੇ ਗ੍ਰਾਮ ਮਹਲਾ ਦੂਜਾ ਸਤਿਗੁਰ ਪ੍ਰਸਾਦ ਆਨੰਦ ਭਇਆ।

0: मन में दुर्दा नो मन दुर्दा नो मन चिकारो कर दे रंगारो
1: Ah,

Thank you.

ਹਰ ਜਨਮ ਮਰਨ ਬਿਹੀਨ ਦਸ ਚਾਰ ਚਾਰ ਪ੍ਰਬੀਨ ਅਕਲੰਗ ਰੂਪ ਅਪਾਰ ਅਨਛਿਜ ਤੇਜ ਉਦਾਰ ਅਨਭਿਜ ਰੂਪ ਦੁਰੰਤ ਸਭ ਜਗਤ

ਹੁਕਮਲ ਹਰਿ ਗਜ ਗਦ ਹਾਵਿ ਭੂਤ ਦਾਰਿਕ ਦੁਆ ਮਸਾਨ ਬਾਸ ਕਰਿ ਹੋਈ ਕਰਤ ਹੈ ਹੁਕਮ ਅਟ ਬਾਸ ਲਗ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੁਨ ਸਦਈ ਮਰਤ ਹੈ ਬਿੰਦ ਕੇ ਸਦਈਆ ਤਾਹਿ ਹੀ ਜਕੀ ਬਟਈਆ ਦੇਤ ਮੰਦਰਾ ਸਦੀਵ ਪਾਏ ਨੰਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕੈ ਸਕੈ ਤਰਤ ਹੈ ਭੂਤ ਬਨ ਚਾਰਿ ਛਿਦ ਛਾਉਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਬਛਈਆ ਧਨ ਲੋਭ ਕੇ ਤਜਈਆ ਤੇ ਤੁਗਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾਹੇ ਅਸ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਬੂਚਰੀ ਕਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਕਜਈਆ ਕਹਿ ਆਦਿਸ ਫਿਰਈਆ ਤੈ ਤਬੂਤ ਕੈ ਪਛਾਨੀਐ ਜਲ ਕੇ ਤਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਚਈਆ ਸੋਚ ਘੋਰ ਸੰਭਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦਿਨ ਜਾਰੀ ਰੱਖੀ।

ਮੂੜ ਰੂੜ ਪੀੜ ਤਨਾ ਗੂੜਤਾ ਕੋ ਭੇਦ ਭਾਵੇ ਪੂਜ ਤਨ ਤਾਹੇ ਜਾ ਕੇ ਰਾਖੇ ਰਹੀਅਤ ਹੈ। ਵਿਸਵਪਾਲ ਜਗਤ ਕਾਲ ਦੀਨ ਦਇਆਲ ਪੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ। ਨਿਉਲੀ ਕਰਮ ਜਲ ਹੋਮ ਭਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ। ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਵੇਦ ਵੇਦ ਯੋਗ ਦੇਵ ਨੇਦ ਨੇਦ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿਓਈ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰਸ ਤੇ ਤਪਤ ਤੇਜ ਇੰਦਰ ਸੋਨਾ ਰਾਜ ਭਵ ਭੂਮ ਕੋ ਭਰਤ ਹੈ। ਸ਼ਿਵ ਸੇ ਤਪੱਸੀ ਆਦ ਬ੍ਰਹਮਾ ਸੇ ਨਾ ਵੇਦ ਚਾਰੀ ਸਨਤ ਕੁਮਾਰ ਸੇ ਤਪੱਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾਰ ਵਿਸ਼ਨ ਕਿਤ ਵੇਦ ਯੋ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਹਨ ਦੀ ਮਦਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰ ਯੋ ਪਿਕੰਬਰ ਕਿਤੇ ਗਾਣੇ ਨਾ ਪਰਤ ਏਤ ਭੂਮ ਹਿਤ ਹੋਏ ਕੇ ਫੇਰ ਭੂਮ ਹੀ ਮਿਲਏ ਹੈ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਗਈ ਕੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ। ਮਾਨ ਸੇ ਮਹੀਬ ਔਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਬੂਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰਦਰੁ ਜੋਧਨ ਸੇ ਮਾਨ ਧਾਰੀ ਭੂਕ ਭੂਕ ਭੂਮ ਅੰਤ ਭੂਮ ਮੈਂ ਬਿਲਤ ਹੈ। ਸਿਜ ਦੇ ਕਰੇ ਅਨੇਕ ਤੋਪ ਚੀਕ ਪੱਟ ਫੇਸ ਪੋਸ ਦੀ ਅਨੇਕ ਦਾ ਨਿਵਾਵਤ ਹੈ। ਸੀਸ ਕਹੋ ਕਹਾ ਭਯੋ ਮੱਲ ਜੋ ਪਿਕਾਢ ਤੇ ਅਨੇਕ ਡੰਡ ਸੋ ਤੋ ਨਾ ਡੰਡਾਓ ਤੇ ਅਸ ਢੰਗ ਅਥ ਤੀਸ ਕਹੋ ਕਹਾ ਭਯੋ ਰੋਗੀ ਜੋ ਪਿਡਾਰੂ ਰਹਿ ਉਰਦ ਮੁਖ ਮਨ ਤੇ ਨ ਮੁੰਡ ਨੇ ਹੋ ਰਾਯੋ ਆਦ ਈਸ ਕਹੋ ਕਾਮਨਾ ਅਧੀਨ ਸਦਾ ਧਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭਾਵੇ ਜਗ ਦੀਸ ਕਹੋ ਸੀਸ ਪੱਟ ਕਤ ਜਾ ਕੇ ਕਾਨ ਮੈਂ ਖਜੂਰਾ ਦਸੇ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੌ ਆਗ ਗੋਚਰਿਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੌ ਕਾਹਾਂ ਭਯੋ ਭੇਡ ਜੋ ਖਸਤ ਸੇਜ ਬ੍ਰਿਛਨ ਸੋ ਮਾਟੀ ਕੋ ਭਜਈਆ ਬੋਲ ਪੂਛ ਲੀਜ ਜੋਕ ਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਡ ਪਰ ਲੋਕ ਸੌ ਨਾ ਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ। ਏਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੈ ਤਰਤ ਹੈ। ਜੈਸੇ ਏਕ ਸੌਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਏ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕਸ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਗੁੰਜਰ ਔਗਤ ਹਾਂ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਡਾਕ ਉਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਾਰ ਬੁੜ ਜੜ ਗੰਗ ਦਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਦਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ। ਜਾਪ ਕੇ ਕੀਏ ਤੇ ਜੋ ਪਿਪਾਇਤ ਅਜਾਪ ਦੇਵ ਪੂਜਨਾ ਸਦੀਵ ਤੁਹੀ ਤੁਹੀ।

सर्वनाथ सर्वनाथ हर भंज भंज मैं सदा गंज गंज गंज हर।

ਸੋਭਾ ਬਸੰਤ ਜਸੋਭਾ ਬਸੰਤ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਾਇਕੇ ਕਰਾਇ ਜਾਵੇ ਸੁਰੇ ਘਰ ਹੋ ਜਾਵੇ ਸੁਰੇ ਸਤਿ ਸ੍ਰੀ ਅਕਾਲ ਗੁਰਪੁਰ ਕਾਲ ਦੇ ਬਰਕਤੇ ਗੁਰਪੁਰ ਕਾਲ ਜੀ ਦੇ ਗੁਰਨਾਮ ਦੇ ਚੜ੍ਹਦੀ ਕਮਾਲ ਜੀ ਦੇ ਬਾਦਸ਼ਾਹ ਜੀ ਮਹਾਰਾਜ ਦੇ ਬਾਦਸ਼ਾਹ।

ਵਾਜਬ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਜਦੋਂ ਭਾਈ ਬਾਲਾ ਜੀ ਚੱਲ ਕਰਕੇ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਗਏ, ਮਹਾਰਾਜ ਜੀ ਦੇ ਦਰਸ਼ਨ ਕਰਨੇ ਕੀਤੇ। ਮਹਾਰਾਜ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ, ਤੁਹਾਡੇ ਗੁਰੂ ਕੌਣ ਹਨ? ਭਾਈ ਬਾਲੇ ਨੇ ਬਚਨ ਕੀਤਾ, ਮੇਰੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮੈਂ ਸਤਿਗੁਰੂ ਮਹਾਰਾਜ ਜੀ ਦਾ ਬਾਲ ਸਿਖਾਈ ਮਿੱਤਰ ਪਿਆਰਾ ਹਾਂ। ਸਾਰੀ ਆਰਬਲਾ ਮੈਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਤੀਤ ਕਰਨੀ ਕੀਤੀ ਹੈ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਬਹੁਤ ਪ੍ਰਸੰਨ ਹੋਏ, ਬਹੁਤ ਗਦਗਦ ਹੋਏ, ਭਾਈ ਬਾਲੇ ਨੂੰ ਆਪਣੇ ਗਲਵਕੜੀ ਲੈਣਾ ਕੀਤਾ, ਬੜਾ ਸਤਿਕਾਰ ਕੀਤਾ ਅਤੇ ਸਤਿਗੁਰੂ ਮਹਾਰਾਜ ਜੀ ਨੂੰ ਇੰਨਾ ਚਾਅ ਚੜ ਗਿਆ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਨੇ ਸਰਵਣ ਕੀਤਾ ਨਾ, ਸਾਰੀ ਰਾਤ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਰਹੇ, ਭਾਈ ਬਾਲਾ ਜੀ ਉਚਾਰਨ ਕਰਦੇ ਰਹੇ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਤਿਹਾਸ ਸਰਵਣ ਕੀਤਾ। ਉਹ ਤੋਂ ਬਾਅਦ ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕੀਤਾ, ਫਿਰ ਕਹਿਣ ਲੱਗੇ ਭਾਈ ਬਾਲਾ ਜੀ ਤੁਹਾਨੂੰ ਜਾਣ ਨਹੀਂ ਦੇਣਾ ਹੈ, ਤੁਹਾਨੂੰ ਜੋ ਮਰਜ਼ੀ ਹੋ ਜਾਵੇ ਲੇਕਿਨ ਤੁਸੀਂ ਸਾਨੂੰ ਇਤਿਹਾਸ ਸਰਵਣ ਕਰਾਓ। ਫਿਰ ਤੋਂ ਉਹ ਇਤਿਹਾਸ ਸਰਵਣ ਕੀਤਾ ਅਤੇ ਭਾਈ ਬਾਲੇ ਨੇ ਬਚਨ ਕੀਤਾ ਕਿ ਸਤਿਗੁਰੂ ਜੀ ਓਮ ਅਤੇ ਜੋ ਸਤਿਗੁਰੂ ਮਹਾਰਾਜ ਜੀ ਦੀ ਜਨਮ ਪੱਤਰੀ ਜਿਹੜੀ ਹੈ ਅਤੇ ਉਹ ਤਾਂ ਉੱਥੇ ਪਈ ਹੋਈ ਹੈ, ਆਪਾਂ ਇੱਕ ਕੰਮ ਕਰੀਏ ਕਿ ਉਹ ਜਨਮ ਪੱਤਰੀ ਲਿਆਈਏ, ਉੱਥੋਂ ਫਿਰ ਆਪਾਂ ਸ਼ੁਰੂ ਤੋਂ ਹੀ ਇਹ ਜਿਹੜਾ ਇਤਿਹਾਸ ਜਿਹੜਾ ਹੈ ਇਹ ਆਪਾਂ ਇਹਨੂੰ ਦਰਜ ਕਰ ਸਕਦੇ ਹਾਂ। ਯਾਦ ਰੱਖੋ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਇਤਿਹਾਸਕ ਗ੍ਰੰਥ ਜੋ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋਤੀ ਜੋਤ ਸਮਾਉਣ ਤੋਂ ਕੁਛ ਮਹੀਨੇ ਕਹਿ ਸਕਦੇ ਹਾਂ, ਕੁਛ ਦਿਨ ਤੋਂ ਬਾਅਦ ਹੀ ਪਿਆਰਿਓ ਇਹ ਗ੍ਰੰਥ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਅਤੇ ਇਹਦੇ ਲਿਖਾਰੀ ਇਹਦੇ ਉਚਾਰਨ ਕਰਦਾ। ਕਿਉਂਕਿ ਯਾਦ ਰੱਖੋ ਸਭ ਤੋਂ ਪਹਿਲੇ ਕਥਾ ਜੋ ਹੈ, ਮੈਂ ਕਈ ਵਾਰੀ ਬੇਨਤੀ ਕੀਤੀ ਕਿ ਕਥਾ ਦੰਦ ਕਥਾ ਦੇ ਵਿੱਚ ਆਉਂਦੀ ਹੈ, ਉਹ ਤੋਂ ਬਾਅਦ ਉਹਨੂੰ ਕੋਈ ਸਿਆਣਾ ਵਿਅਕਤੀ ਜੋ ਹੈ ਉਹ ਕਲਮ ਬੰਦ ਕਰਦਾ ਫਿਰ ਬਾਅਦ ਦੇ ਵਿੱਚ ਉਹ ਗ੍ਰੰਥ ਦਾ ਰੂਪ ਲੈਂਦਾ, ਸਾਖੀਆਂ ਦਾ ਰੂਪ ਉਹ ਧਾਰਨ ਕਰਦਾ, ਉਹ ਤੋਂ ਬਾਅਦ ਕਵੀ ਜਨ ਜਿਹੜੇ ਹਨ ਉਹਨੂੰ ਕਵਿਤਾ ਦੇ ਵਿੱਚ ਢਾਲਦੇ ਹਨ। ਸਭ ਤੋਂ ਪਹਿਲੇ ਜੋ ਇਤਿਹਾਸ ਜੋ ਇਹ ਦੰਦ ਕਥਾ ਦੇ ਵਿੱਚ ਆਉਂਦਾ, ਮਤਲਬ ਜਿਨ੍ਹਾਂ ਨੇ ਉਚਾਰਨ ਕੀਤਾ ਭਾਈ ਬਾਲਾ ਜੀ ਨੇ ਅਤੇ ਜੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਉਚਾਰਨ ਕੀਤਾ ਆਪਣੇ ਦੰਦਾਂ ਦੇ ਰਾਹੀਂ, ਆਪਣੇ ਮੂੰਹ ਦੇ ਰਾਹੀਂ ਉਹਨਾਂ ਨੇ ਸਾਖੀਆਂ ਸਰਵਣ ਕਰਾਈਆਂ, ਸਤਿਗੁਰੂ ਮਹਾਰਾਜ ਜੀ ਨੇ ਇਹ ਸਾਰਾ ਇਤਿਹਾਸ, ਭਾਈ ਬੁੱਢਾ ਜੀ ਔਰ ਵੀ ਬਹੁਤ ਸਾਰੇ ਨੇਮੀ ਪ੍ਰੇਮੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇਤਿਆਦਿਕ ਸਾਰੀਆਂ ਸੰਗਤਾਂ ਨੇ ਇਹ ਇਤਿਹਾਸ ਜੋ ਹੈ ਸਤਿਗੁਰੂ ਮਹਾਰਾਜ ਜੀ ਦਾ ਸਰਵਣ ਕੀਤਾ ਅਤੇ ਨਾਲ ਦੇ ਨਾਲ ਮਹਾਰਾਜ ਜੀ ਨੇ ਪਿਆਰਿਓ ਪਹਿਲਾ ਇਤਿਹਾਸਕ ਗ੍ਰੰਥ ਆਪਾਂ ਕਹਿ ਸਕਦੇ ਹਾਂ ਸਾਖੀਆਂ ਦਾ ਗ੍ਰੰਥ ਉਹ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਤਿਆਰ ਕਰਨਾ ਕੀਤਾ ਅਤੇ ਇਹ ਐਥੈਂਟਿਕ ਇਤਿਹਾਸ ਸਤਿਗੁਰੂ ਮਹਾਰਾਜ ਜੀ ਨੇ ਭਾਈ ਪੈੜਾ ਜੀ ਆਦਿਕ ਲਿਖਾਰੀਆਂ ਨੂੰ ਲਾਇਆ, ਕਿਹਾ ਕਿ ਜਿਸ ਤਰ੍ਹਾਂ ਭਾਈ ਬਾਲਾ ਜੀ ਜੋ ਹੈ ਇਹ ਉਚਾਰਨ ਕਰਦੇ ਹਨ, ਸਾਖੀਆਂ ਦੱਸਦੇ ਅਤੇ ਨਾਲ ਦੇ ਨਾਲ ਤੁਸੀਂ ਉਹਨੂੰ ਕਲਮ ਬੰਦ ਕਰਨਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਇਤਿਹਾਸ ਦਾ ਗ੍ਰੰਥ ਜਿਹੜਾ ਭਾਈ ਬਾਲੇ ਵਾਲੀ ਜਨਮ ਸਾਖੀ ਜੋ ਹੈ
ਤੇ ਬਹੁਤ ਪੁਰਾਤਨ ਇਹ ਇਤਿਹਾਸ। ਸਭ ਤੋਂ ਪਹਿਲਾਂ ਇਹ ਇਤਿਹਾਸਕ ਸਰੋਤ ਜਿਹੜਾ ਹੈ, ਇਤਿਹਾਸਕ ਗ੍ਰੰਥ ਜਿਹੜਾ ਹੈ, ਤੇ ਭਾਈ ਬਾਲੇ ਜੀ ਦੀ ਰਸਨਾ ਤੋਂ ਜੋ ਉਚਾਰਨ ਹੋਇਆ ਹੈ, ਉਹ ਤੋਂ ਬਾਅਦ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਪਿਆਰਿਓ ਉਹਨਾਂ ਨੇ ਉਹ ਗ੍ਰੰਥ ਲੈ ਕਰਕੇ ਉਹਦੇ ਵਿੱਚੋਂ ਸਾਖੀਆਂ ਲਈਆਂ। ਆਧਾਰ ਜਿਹੜਾ ਮੁੱਖ ਆਧਾਰ ਨਾਨਕ ਪ੍ਰਕਾਸ਼ ਦਾ ਉਹਨਾਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਬਣਾਉਣਾ ਕੀਤਾ। ਤਾਂ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਭਾਈ ਬਾਲੇ ਜੀ ਦਾ ਇੱਥੇ ਸ਼ੁਰੂਆਤ ਦੇ ਵਿੱਚ ਜ਼ਿਕਰ ਆਇਆ। ਦੇਖੋ ਦੋ ਅਧਿਆਇ ਚੱਲ ਗਏ, ਹੁਣ ਤੀਜੇ ਅਧਿਆਇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀਆਂ ਜਨਮ ਸਾਖੀਆਂ ਜਿਹੜੀਆਂ ਉਹਦੇ ਬਾਬਤ ਜੋ ਹੈ ਇਹ ਬਚਨ ਹੋਵੇਗਾ। ਜਨਮ ਪੱਤਰੀ ਵੀ ਜੋ ਬਣਾਉਂਦੇ ਨਾ ਸਾਧ ਸੰਗਤ ਜੀ, ਇਹ ਜੋਤਿਸ਼ ਦੀ ਇੱਕ ਬਹੁਤ ਵੱਡੀ ਵਿਦਿਆ ਹੈ। ਜੋਤਿਸ਼ਾਚਾਰੀਆ ਜਿਹੜੇ ਹੁੰਦੇ ਹਨ, ਇਸ ਤਰ੍ਹਾਂ ਝੋਲੀ ਛਾਪਣੀ ਇਹਦੀ ਪੂਰੀ ਪੜ੍ਹਾਈ ਹੈ, ਇਹਦੀ ਸਾਇੰਟੀਫਿਕ ਪੜ੍ਹਾਈ ਜਿਹਨੂੰ ਆਪਾਂ ਐਸਟ੍ਰੋਲੋਜੀ ਬੋਲਦੇ ਹਾਂ। ਅਤੇ ਇਹ ਲੋਕ ਜਿਹੜੇ ਅੱਜ ਵੀ ਪਿਆਰੇ ਉਹ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਇਹਦੀ ਪੜ੍ਹਾਈ ਕੀਤੀ ਜਾਂਦੀ ਹੈ। ਕਈ ਵਾਰੀ ਆ ਜਨਮ ਪੱਤਰੀ ਆਦਿਕ ਜਦੋਂ ਆਪਾਂ ਬੋਲਦੇ ਹਾਂ, ਸੱਚ ਜਾਣੋ ਪਿਆਰਿਓ, ਕਈਆਂ ਨੂੰ ਇਹਦੇ ਬਾਬਤ ਪਤਾ ਨਹੀਂ ਲੱਗਦਾ, ਉਹ ਉਸੇ ਵੇਲੇ ਕਹਿ ਦਿੰਦੇ ਜੀ ਆਹ ਕੀ ਲਾਇਆ ਜੀ, ਆਹ ਜਨਮ ਪੱਤਰੀਆਂ ਦੀ ਕੀ ਤੁਸੀਂ ਗੱਲ ਕਰ ਰਹੇ ਹੋ, ਇਹ ਥੋੜ੍ਹੀ ਗੱਲ ਹੈ, ਇਹ ਅਸੀਂ ਥੋੜ੍ਹੀ ਮੰਨਦੇ ਹਾਂ। ਸਾਧ ਸੰਗਤ ਜੀ ਸਾਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਇਤਿਹਾਸ ਜੋ ਹੈ ਉਹ ਇਹ ਗਵਾਹੀ ਦੇ ਰਿਹਾ, ਕਿਉਂਕਿ ਜਨਮ ਪੱਤਰੀਆਂ ਜਦੋਂ ਕੋਈ ਵਧੀਆ ਵਿਦਵਾਨ, ਕਿਉਂਕਿ ਇਹ ਜਨਮ ਪੱਤਰੀ ਜਿਹਨੇ ਬਣਾਈ ਨਾ ਉਹ ਹੈ ਪੰਡਿਤ ਹਰਦਿਆਲ ਜੀ, ਜੋ ਸਤਿਗੁਰੂ ਮਹਾਰਾਜ ਜੀ ਦੇ ਪਹਿਲੇ ਭਗਤ ਹੋਏ, ਉਹਨਾਂ ਨੇ ਮਹਾਰਾਜ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਅਤੇ ਜਨਮ ਪੱਤਰੀ ਜਦੋਂ ਉਹਨਾਂ ਨੇ ਬਣਾਈ, ਉਹ ਸਾਰੇ ਲਗਨ ਸ਼ਗਨ ਜਦੋਂ ਉਹਨਾਂ ਨੇ ਵੇਖੇ, ਅੱਗੇ ਉਹ ਵੀ ਬਚਨ ਆਵੇਗਾ ਪਿਆਰਿਓ, ਦੇਖੋ ਸਾਖੀਆਂ ਆਉਣਗੀਆਂ। ਜਦੋਂ ਉਹਨਾਂ ਨੇ ਵੇਖਿਆ ਕਿ ਇਹ ਲਗਨ ਸ਼ਗਨ ਇਹ ਸ਼ੁਭ ਮਹੂਰਤ ਦੇ ਵਿੱਚ ਆਮ ਬੱਚੇ ਨਹੀਂ, ਬਹੁਤ ਵੱਡੇ ਦਿਵਯ ਬਾਲਕ ਜਿਹੜੇ ਹਨ ਉਹਨਾਂ ਦਾ ਜਨਮ ਹੁੰਦਾ, ਉਹਨਾਂ ਦੇ ਸਿਰ ਦੇ ਉੱਤੇ ਛਤਰ ਝੁਲਦਾ, ਉਹ ਸੰਸਾਰ 'ਤੇ ਰਾਜ ਕਰਦੇ ਹਨ। ਅੱਗੇ ਪਿਆਰਿਓ ਸਾਖੀਆਂ ਆਉਣਗੀਆਂ ਨਾ, ਅਤੇ ਤੁਹਾਨੂੰ ਪਤਾ ਲੱਗ ਜਾਵੇਗਾ। ਜਦੋਂ ਪੰਡਿਤ ਹਰਦਿਆਲ ਜੀ ਨੇ ਹਾਲੇ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਉਹਨਾਂ ਨੇ ਜਨਮ ਪੱਤਰੀ ਲਿਖ ਦਿੱਤੀ ਪਿਆਰਿਓ, ਅਤੇ ਉਸ ਵੇਲੇ ਉਹਨਾਂ ਨੇ ਬਚਨ ਕੀਤਾ, ਭਾਈ ਕਾਲੂ ਮੈਂ ਤਾਂ ਕਲਿਆਣ ਦਾਸ ਜੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਕਿ ਵਧਾਈਆਂ ਭਾਈ, ਤੇਰੇ ਘਰ ਦੇ ਵਿੱਚ ਬਹੁਤ ਦਿਵਯ ਬਾਲਕ ਦਾ ਜਨਮ ਹੋਇਆ, ਇਹਦੇ ਸਿਰ ਦੇ ਉੱਤੇ ਛਤਰ ਫਿਰੇਗਾ, ਬਹੁਤ ਚੜ੍ਹਦੀ ਕਲਾ ਵਾਲਾ, ਇਹਦੇ ਨਾਮ ਦੇ ਨਾਲ ਤੇਰਾ ਨਾਮ ਵੀ ਲੱਗ ਕਰਕੇ ਰੋਸ਼ਨ ਹੋ ਜਾਵੇਗਾ, ਇਹ ਸਮਰਾਟ ਚੱਕਰਵਰਤੀ ਬਣੇਗਾ। ਜਦੋਂ ਇਹ ਬਚਨ ਕੀਤਾ, ਤੇ ਬਚਪਨ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਜੀ ਘਰ ਦੀਆਂ ਚੀਜ਼ਾਂ ਨੂੰ ਉਜਾੜ ਦਿੰਦੇ, ਪੈਸਿਆਂ ਨੂੰ ਕਮਾਉਂਦੇ ਨਹੀਂ ਸਨ, ਤੇ ਬਾਬਾ ਕਾਲੂ ਜੀ ਬਾਰ ਬਾਰ ਜਾ ਕਰਕੇ ਪੰਡਿਤ ਹਰਦਿਆਲ ਜੀ ਨੂੰ ਉਲਾਂਬੇ ਦਿੰਦੇ ਸਨ, ਬਾਰ ਬਾਰ ਜਾ ਕੇ ਕਹਿਣਾ ਕਿ ਬਾਬੇ ਇਹ ਬਾਬਾ ਹਰਦਿਆਲ ਹਰਦਾਸ ਜੀ ਨੂੰ, ਅਤੇ ਉਹਨਾਂ ਨੂੰ ਕਹਿੰਦੇ ਹਨ ਪੰਡਿਤ ਹਰਦਿਆਲ ਜੀ ਚੰਗਾ ਛਤਰ ਝੁਲਾਇਆ ਮੇਰੇ ਬੱਚੇ ਦੇ ਸਿਰ ਦੇ ਉੱਤੇ, ਅਤੇ ਉਹ ਪੈਸਾ ਕਮਾਉਣਾ ਤਾਂ ਇਹ ਕੀ ਗੱਲ ਇੱਕ ਪਾਸੇ ਰਹਿ ਗਿਆ, ਇਹ ਤਾਂ ਪੈਸਾ ਖੋ ਰਿਹਾ ਹੈ, ਇਹ ਘਰ ਦੀਆਂ ਚੀਜ਼ਾਂ ਉਜਾੜ ਰਿਹਾ, ਚੰਗਾ ਚਤਰ ਛਤਰ ਝੁਲਾਇਆ, ਬਾਰ ਬਾਰ ਇਹੀ ਪਿਆਰਿਓ ਉਹਨਾਂ ਨੇ, ਅਤੇ ਟੋਚ ਟੋਚ ਕਰਕੇ ਬਚਨ ਕੀਤਾ ਪੰਡਿਤ ਹਰਦਿਆਲ ਜੀ ਨੂੰ, ਬਾਰ ਬਾਰ ਕਹਿੰਦੇ ਚੰਗਾ ਛਤਰ ਫਿਰਾਇਆ ਮੇਰੇ ਬੱਚੇ ਦੇ ਸਿਰ 'ਤੇ, ਸਾਨੂੰ ਚੰਗਾ ਬੇਵਕੂਫ ਬਣਾਇਆ ਕਰਕੇ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਉਹ ਜਦੋਂ ਪੱਤਰੀ ਲਿਆਉਣੀ ਕੀਤੀ, ਉਹਦੇ ਅਰਥ ਕਰਨੇ ਕੀਤੇ, ਉਹ ਤੋਂ ਬਾਅਦ ਹੁਣ ਭਾਈ ਬਾਲਾ ਜੀ ਪਿਆਰਿਓ ਇਹ ਗ੍ਰੰਥ ਦੀ ਜੋ ਉਹ ਹੁਣ ਰਚਨਾ ਕਰਦੇ ਹਨ, ਆਓ ਸਾਧ ਸੰਗਤ ਜੀ ਉਹ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ

ਸਲਾਮ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਮੰਗਲਾ ਚਰਨ ਕਰਨਾ ਕੀਤਾ। ਚਰਨਾਂ ਦਾ ਜਸ ਕਰਦੇ ਹਨ, ਕਹਿੰਦੇ ਕਿ ਕਈ ਮੇਰੇ ਵਰਗੇ ਕਵੀ ਜਿਹੜੇ ਹਨ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਲਈ ਇਹ ਇੱਕ ਉਪਮਾ ਦਿੰਦੇ, ਇੱਕ ਦ੍ਰਿਸ਼ਟਾਂਤ ਦਿੰਦੇ ਤੇ ਉਹਨਾਂ ਦੀ ਤੁਲਨਾ ਪਾਰ ਜਾਤ ਇਹ ਦਰਖਤ ਜਿਹੜਾ ਨਾ ਜੋ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਕੀਤਾ ਨਾ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ, ਭਾਵ ਕਿ ਇਹ ਦਰਖਤ ਜਿਹਨੂੰ ਦੇਵ ਦਰਖਤ ਕਿਹਾ ਜਾਂਦਾ ਪਾਰ ਜਾਤ ਹੋ ਗਿਆ, ਕਾਮ ਆਪਣਾ ਸੰਤਾਨ ਹੋ ਗਿਆ, ਮੰਦਾਰ ਹੋ ਗਿਆ, ਇਹ ਦਰਖਤ ਦੇ ਨਾਮ ਹਨ। ਕਿਹਾ ਜਾਂਦਾ ਸਾਧ ਸੰਗਤ ਜੀ ਇਹ ਪਾਰ ਜਾਤ ਦੇ ਬਾਬਤ ਜਿਹਨੂੰ ਕਲਪ ਵਰਿਸ਼ ਵੀ ਬੋਲਦੇ ਹਨ, ਕਲਪ ਵਰਿਸ਼ ਬੋਲੋ, ਪਾਰ ਜਾਤ ਬੋਲੋ, ਸੰਤਾਨ, ਮੰਦਾਰ, ਇਹ ਚਾਰ ਤਰ੍ਹਾਂ ਦੇ ਦਰਖਤ ਦੇਵ ਦਰਖਤ ਮੰਨੇ ਜਾਂਦੇ ਹਨ। ਇਹਨਾਂ ਦੇ ਬਾਬਤ ਕਿਹਾ ਜਾਂਦਾ, ਇਹ ਪੁਰਾਣਾਂ ਦੇ ਵਿੱਚ ਕਥਾ ਆਉਂਦੀ ਹੈ। ਹੁਣ ਤੁਸੀਂ ਪਿਆਰਿਓ ਇਹਨੂੰ ਹਕੀਕਤ ਦੇ ਵਿੱਚ ਲੱਭਣ ਦੇ ਲਈ ਨਾ ਜਾਇਓ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਸੀਂ ਬੋਲੋਗੇ ਜੀ ਇਹ ਪਾਰ ਜਾਤ ਦੀ ਗੱਲ ਹੋਈ, ਕਾਮ ਧੇਨ ਦੀ ਗੱਲ ਹੋਈ ਹੈ ਤੇ ਇਹ ਕਿੱਥੇ ਹਨ। ਸਤਿਗੁਰੂ ਮਹਾਰਾਜ ਨੂੰ ਜੇ ਆਪਾਂ ਪੁੱਛਦੇ ਹਾਂ, ਮਹਾਰਾਜ ਨੇ ਕਿਹਾ ਕਾਮ ਦੇਨ ਪਾਰ ਜਾਤ ਹਰ ਹਰ ਰੁੱਖ, ਭਾਵ ਕੇ ਪਰਮਾਤਮਾ ਕਾ ਸਿਮਰਨ ਜਦੋਂ ਆਪਾਂ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਦਾ ਨਾਮ ਹੀ ਪਿਆਰਿਓ ਪਾਰ ਜਾਤ ਹੈ, ਉਹਦਾ ਨਾਮ ਹੀ ਕਲਪ ਬ੍ਰਿਸ਼ ਹੈ। ਸੋ ਰਹੋ ਵਿਚਾਰ, ਕਿਹਾ ਜਾਂਦਾ ਕਿ ਇਹ ਦਰਖਤ ਦੇ ਹੇਠਾਂ ਜੋ ਵੀ ਵਿਅਕਤੀ ਬੈਠ ਕਰਕੇ ਜੋ ਵੀ ਕਾਮਨਾ ਕਰਦਾ, ਜੋ ਵੀ ਉਹਦੇ ਮਨ ਦਾ ਫੁਰਨਾ ਆਉਂਦਾ ਨਾ, ਤਤਕਾਲ ਉਹਦੇ ਮਨ ਦਾ ਫੁਰਨਾ ਪੂਰਾ ਹੋ ਜਾਂਦਾ ਹੈ। ਇਹ ਫੁਰਨੇ ਕਿਸ ਤਰ੍ਹਾਂ ਪੂਰੇ ਹੁੰਦੇ ਪਿਆਰਿਓ, ਇੱਕ ਦ੍ਰਿਸ਼ਟਾਂਤ ਵੀ ਦਿੱਤਾ ਜਾਂਦਾ ਪੁਰਾਣਾਂ ਦੇ ਵਿੱਚ, ਬੜੀ ਪਿਆਰੀ ਇਹਦੇ ਬਾਬਤ ਕਥਾ ਆਉਂਦੀ ਹੈ। ਕਹਿੰਦੇ ਕਿ ਇੱਕ ਵਿਅਕਤੀ ਪਿਆਰਿਓ ਜੰਗਲ ਦੇ ਵਿੱਚ ਭਟਕ ਗਿਆ, ਬਹੁਤ ਉਹਨੂੰ ਥਕੇਵਾਂ ਚੜ ਗਿਆ ਤੇ ਕੋਈ ਉਹਨੂੰ ਦਰਖਤ ਨਾ ਲੱਭੇ, ਕੋਈ ਛਾਵੇਂ ਨਾ ਲੱਭੇ। ਉਹ ਚਾਹੁੰਦਾ ਸੀ ਕਿ ਕੋਈ ਵਧੀਆ ਛਾਂ ਮੈਨੂੰ ਪ੍ਰਾਪਤ ਹੋਵੇ, ਉਹਦੇ ਹੇਠਾਂ ਮੈਂ ਵਿਸ਼ਰਾਮ ਕਰਨਾ ਕਰਾਂ, ਥਕੇਵਾਂ ਲਾਉਣਾ ਕਰਾਂ। ਚੱਲ ਚੱਲ ਕੇ ਥੱਕ ਗਿਆ, ਟੁੱਟ ਗਿਆ, ਦੂਰੋਂ ਜਦੋਂ ਵੇਖਦਾ ਕਿ ਵੱਡਾ ਸਾਰਾ ਦਰਖਤ ਉਹਨੂੰ ਨਜ਼ਰ ਆਇਆ, ਇਹ ਭੱਜ ਕਰਕੇ ਪਿਆਰਿਓ ਉਹਦੀ ਛਾਂ ਦੇ ਹੇਠ ਚੱਲ ਗਿਆ ਤੇ ਉਹਦੀ ਛਾਂ ਦੇ ਹੇਠ ਜਾ ਕਰਕੇ ਇਹਨੇ ਮਨ ਵਿੱਚ ਸੰਕਲਪ ਲਿਆ, ਕਿੰਨਾ ਵਧੀਆ ਦਰਖਤ ਹੈ, ਕਿੰਨੀ ਛੰਗਣੀ ਸਿਆਇਆ ਹੈ, ਕਿੰਨੀ ਸੋਹਣੀ ਹਵਾ ਆ ਰਹੀ ਹੈ, ਮੈਂ ਤਾਂ ਬਹੁਤ ਥੱਕਿਆ ਹੋਇਆ, ਜੇ ਹੁਣ ਇੱਥੇ ਵਧੀਆ ਕੋਈ ਬਿਸਤਰ ਸਿਰਾਨਾ ਤੁਲਾਈ ਮਿਲ ਜਾਵੇ, ਮੈਂ ਐਨ ਵਧੀਆ ਆਰਾਮ ਕਰਕੇ ਦੋ ਚਾਰ ਘੰਟੇ ਮੈਂ ਵਿਸ਼ਰਾਮ ਕਰਕੇ ਆਪਣਾ ਥੱਕੇਵਾਂ ਲਾ ਸਕਦਾ। ਜਦੋਂ ਕਹਿੰਦੇ ਉਹਨੇ ਇਹ ਆਪਣੇ ਮਨ ਦੇ ਵਿੱਚ ਸੰਕਲਪ ਲਿਆ, ਤਤਕਾਲ ਪਿਆਰਿਓ ਉੱਥੇ ਜੋ ਵਿਛਾਈ ਵਿੱਛ ਗਈ, ਵਧੀਆ ਜੋ ਹੈ ਸਿਰਾਨਾ ਆਦਿਕ ਆਇਆ, ਥੱਕਿਆ ਹੋਇਆ ਸੀ, ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਅਤੇ ਉਹ ਸੌਂ ਗਿਆ। ਦੋ ਚਾਰ ਘੰਟੇ ਬਹੁਤ ਵਧੀਆ ਉਹਨੇ ਕਹਿੰਦੇ ਵਿਸ਼ਰਾਮ ਕਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਜਦੋਂ ਉੱਠਿਆ, ਉੱਠਣ ਤੋਂ ਬਾਅਦ ਭੁੱਖ ਬਹੁਤ ਡਾਢੀ ਲੱਗੀ ਹੋਈ ਹੈ ਅਤੇ ਮਨ ਵਿੱਚ ਸੰਕਲਪ ਲੈਂਦਾ, ਫੁਰਲਾ ਲੈਂਦਾ ਕਿ ਵਧੀਆ ਭਾਈ ਥਕੇਵਾਂ ਵੀ ਲੈ ਗਿਆ, ਜੇ ਵਧੀਆ ਛੱਤੀ ਪਦਾਰਥ ਦਾ ਭੋਜਨ ਜੇ ਮੈਨੂੰ ਇੱਥੇ ਪ੍ਰਾਪਤ ਹੋ ਜਾਵੇ ਤਾਂ ਕਿੰਨਾ ਆਨੰਦ ਆਵੇਗਾ, ਕਿੰਨਾ ਰਸ ਆਵੇਗਾ। ਜਦੋਂ ਉਹਨੇ ਸੰਕਲਪ ਲਿਆ ਛੱਤੀ ਪਦਾਰਥ ਦੇ ਭੋਜਨ ਦਾ, ਕਹਿੰਦੇ ਤਤਕਾਲ ਪਿਆਰਿਓ ਛੱਤੀ ਪਦਾਰਥ ਦਾ ਭੋਜਨ ਜਿਹੜਾ ਉਹਦੇ ਅੱਗੇ ਥਾਲ ਪਰੋਸ ਕਰਕੇ ਆ ਗਿਆ। ਭੁੱਖ ਬਹੁਤ ਲੱਗੀ ਹੋਈ ਸੀ, ਉਹ ਜਾ ਕਰਕੇ ਤੁਰੰਤ ਪਿਆਰਿਓ ਉਹਨੇ ਪ੍ਰਸ਼ਾਦਾ ਛਕਣਾ ਕੀਤਾ ਅਤੇ ਉਹਨੂੰ ਇੰਨਾ ਰਸ ਆਇਆ ਅਤੇ ਫਿਰ ਥਕੇਵਾਂ ਵੀ ਲੈ ਗਿਆ, ਢਿੱਡ ਵੀ ਭਰ ਗਿਆ। ਫਿਰ ਉਹ ਤੋਂ ਬਾਅਦ ਜਦੋਂ ਢਿੱਡ ਭਰ ਗਿਆ, ਉਹਦਾ ਦਿਮਾਗ ਹਰਕਤ ਦੇ ਵਿੱਚ ਆਇਆ, ਪ੍ਰਸ਼ਾਦਾ ਛਕ ਕਰਕੇ ਮਨ ਵਿੱਚ ਵਿਚਾਰ ਕਰਦਾ ਸੋਚਦਾ ਕਿ ਮਨਾ ਕਿ ਮੈਂ ਜਦੋਂ ਦਰਖਤ ਦੇ ਹੇਠ ਆਇਆ ਕੋਈ ਇੱਥੇ ਵਿਛਾਉਣਾ ਨਹੀਂ ਸੀ, ਮੈਨੇ ਸੰਕਲਪ ਲਿਆ, ਮੈਨੇ ਵਿਚਾਰ ਹੀ ਕੀਤੀ ਕਿ ਵਧੀਆ ਕੋਈ ਵਿਛਾਉਣਾ ਮਿਲ ਜਾਵੇ, ਮੈਂ ਆਰਾਮ ਕਰ ਸਕਦਾ ਹਾਂ, ਵਿਛਾਉਣਾ ਆ ਗਿਆ। ਫਿਰ ਮੇਰੇ ਮਨ ਦੇ ਵਿੱਚ ਫੁਰਨਾ ਆਇਆ ਕਿ ਵਧੀਆ ਪ੍ਰਸ਼ਾਦਾ ਮਿਲ ਜਾਵੇ, ਬਹੁਤ ਆਨੰਦ ਆਵੇਗਾ। ਹੁਣ ਪ੍ਰਸ਼ਾਦਾ ਵੀ ਆ ਗਿਆ, ਉਹਨੇ ਉਹਦੇ ਮਨ ਦੇ ਵਿੱਚ ਸੰਕਲਪ ਆਇਆ, ਉਹਦੇ ਮਨ ਵਿੱਚ ਵਿਚਾਰ ਆਈ ਕਿ ਲੱਗਦਾ ਕਿ ਭਾਈ ਕੋਈ ਭੂਤ ਹੋਵੇਗਾ ਇੱਥੇ ਦਰਖਤ ਦੇ ਉੱਤੇ। ਜਦੋਂ ਉਹਨੇ ਵਿਚਾਰ ਕੀਤੀ ਕਿ ਕੋਈ ਭੂਤ ਹੋਵੇਗਾ, ਕਹਿੰਦੇ ਬਹੁਤ ਵੱਡਾ ਭੂਤ ਜਿਹੜਾ ਪ੍ਰੇਤ ਜਿਹੜਾ ਉਹਦੇ ਅੱਗੇ ਆ ਗਿਆ। ਜਦੋਂ ਉਹਦੇ ਅੱਗੇ ਆ ਗਿਆ ਤੇ ਉਹ ਇੰਨਾ ਡਰ ਗਿਆ, ਡਰ ਕਰਕੇ ਉਹਨੇ ਮਨ ਵਿੱਚ ਸੰਕਲਪ ਲਿਆ, ਮਨ ਵਿੱਚ ਵਿਚਾਰ ਆਈ ਕਿ ਇਹ ਭੂਤ ਨੇ ਪ੍ਰੇਤ ਨੇ ਮੈਨੂੰ ਮਾਰ ਦੇਣਾ,
ਉਹਨੇ ਜਦੋਂ ਵਿਚਾਰ ਕੀਤੀ ਕਿ ਪ੍ਰੇਤ ਨੇ ਮੈਨੂੰ ਮਾਰ ਦੇਣਾ, ਤੁਰੰਤ ਤਤਕਾਲ ਉਹ ਪ੍ਰੇਤ ਨੇ ਉਹਦੀ ਧੌਣ ਮਰੋੜ ਦਿੱਤੀ, ਉਹਨੂੰ ਖਤਮ ਕਰ ਦਿੱਤਾ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦਾ ਇਹ ਦਰਖਤ ਕਿਹਾ ਜਾਂਦਾ ਕਿ ਜੋ ਉਹਦੇ ਹੇਠਾਂ ਬੈਠ ਕਰਕੇ ਤੁਸੀਂ ਵਿਚਾਰ ਕਰੋ, ਉਹ ਵਿਚਾਰ ਤੁਹਾਡੀ ਨਾ ਪੂਰੀ ਹੋ ਜਾਂਦੀ, ਉਹ ਸੰਕਲਪ ਤੁਹਾਡਾ ਪੂਰਾ ਹੋ ਜਾਂਦਾ। ਕਈ ਲੋਕ ਪਿਆਰੇ ਹੋ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਹੋ ਗਿਆ, ਕਵੀ ਰਾਜ ਜੀ ਨੇ ਵੀ ਦੇਖੋ ਕਿੰਨੇ ਵਾਰੀ ਦ੍ਰਿਸ਼ਟਾਂਤ ਦਿੱਤਾ ਕਿ ਮਹਾਰਾਜ ਜੀ ਦੇ ਚਰਨ ਜਿਹੜੇ ਕਮਲ ਦੇ ਵੱਤ ਹਨ, ਪੜ੍ਹਦੇ ਨਾ ਆਪਾਂ ਸ਼ਬਦ ਚਰਨ ਕਮਲ ਤੇਰੇ ਧੋ

0: ਤੇ ਇਹ ਜਿਹੜਾ ਪਾਰ ਜਾਤ ਜਿਹੜਾ ਇਹ ਦੇਵ ਦਰਖਤ ਜਿਹੜਾ ਨਾ ਇਹ ਚਿਤਾਨ ਯਾਦ ਰੱਖੋ ਇਹਦੇ ਅੰਦਰ ਜਿਹੜੇ ਔਗੁਣ ਹਨ ਕਿਉਂਕਿ ਇਹ ਚਿਤਾਨ ਨਹੀਂ ਹਨ ਦਰਖਤ ਜਿਹੜਾ ਹੁੰਦਾ ਨਾ ਪਿਆਰਿਓ ਅੱਧਾ ਜੜ ਤੇ ਅੱਧਾ ਚੇਤਨ ਹੁੰਦਾ ਹੈ ਦਰਖਤ ਦੇ ਪੱਤੇ ਹਲਦੇ ਸ਼ਾਖਾਵਾਂ ਟਹਿਣੀਆਂ ਹਲਣਗੀਆਂ ਲੇਕਿਨ ਦਰਖਤ ਜਿਹੜਾ ਨਾ ਪਿਆਰਿਓ ਜੜਾਂ ਕਰਕੇ ਜੰਮਿਆ ਹੋਇਆ ਹੈ ਤੇ ਇਸ ਕਰਕੇ ਆ ਜਿਹੜਾ ਦਰਖਤ ਜਿਹੜਾ ਨਾ ਚੇਤਨ ਹੈ ਤੇ ਇਹ ਵੀ ਪੁਰਾਣਾਂ ਦੇ ਵਿੱਚ ਬਚਨ ਆਉਂਦਾ ਕਿ ਭਾਈ ਇਹ ਪਾਰ ਜਾਤ ਦਰਖਤ ਜਿਹੜਾ ਨਾ ਇਹਦੇ ਹੇਠਾਂ ਤੁਸੀਂ ਸੰਸਾਰੀ ਕੋਈ ਵਸਤੂ ਦੀ ਮੰਗ ਕਰ ਲਿਓ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਲੇਕਿਨ ਤੁਸੀਂ ਉਹਦੇ ਹੇਠਾਂ ਬੈਠ ਕਰਕੇ ਬੋਲੋ ਕਿ ਇਹ ਪਾਰ ਜਾਤ ਮੈਨੂੰ ਆਨੰਦ ਦੀ ਪ੍ਰਾਪਤੀ ਕਰਨਾ ਕਰ ਮੈਨੂੰ ਆਨੰਦ ਮਿਲ ਜਾਵੇ ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇ ਮੈਨੂੰ ਤੇ ਪਰਮਾਤਮਾ ਕਾ ਨਾਮ ਕਾ ਰਸ ਆ ਜਾਵੇ ਆਨੰਦ ਖੇੜਾ ਆ ਜਾਵੇ ਸੱਚ ਜਾਣੋ ਉਹ ਦੇਣ ਦੇ ਲਈ ਆ ਦਰਖਤ ਅਸਮਰਥ ਹੁੰਦਾ ਹੈ
1: ਅਮਲ ਕਮਲ ਰਹਿਣ ਵਿਖੇ ਮੁਖ ਮਿਲ ਹੈ
0: ਤੇ ਅਮਲ ਕਮਲ ਫੁੱਲ ਦੇ ਬਾਬਤ ਕਿਹਾ ਜਾਂਦਾ ਕਿ ਦੇਖੋ ਕਿ ਕਮਲ ਦਾ ਫੁੱਲ ਬੜਾ ਨਿਰਮਲ ਹੈ ਖੁਸ਼ਬੋ ਦਿੰਦਾ ਲੇਕਿਨ ਉਹਦੀ ਤਾਕਤ ਪਿਆਰੇ ਉਹ ਸਿਰਫ ਦਿਨ ਵਿੱਚ ਹੀ ਹੈ ਜਦੋਂ ਤੱਕ ਅਸਮਾਨ ਦੇ ਵਿੱਚ ਸੂਰਜ ਹੁੰਦਾ ਉਦੋਂ ਤੱਕ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ ਯਾਦ ਰੱਖੋ ਜਦੋਂ ਸੂਰਜ ਅਸਤ ਹੋ ਜਾਵੇ ਕਮਲ ਦੇ ਫੁੱਲ ਬੰਦ ਹੋ ਜਾਂਦੇ ਮੁਰਝਾ ਜਾਂਦੇ ਹਨ ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਿਆਰਿਓ ਨਾ ਦਿਨ ਦੇ ਵਿੱਚ ਮੁਰਝਾਉਂਦੇ ਨਾ ਰਾਤ

ਚੇਤ ਦੇਤ ਕਾਮਨਾ ਭਗਤ ਨੇਤਾ। ਇਹ ਕਾਮ ਪਾਰ ਜਾਤ ਜਿਹੜਾ ਨਾ, ਇਹ ਮੁਕਤੀ ਦੀ ਦਾਤ ਨਹੀਂ ਦੇ ਸਕਦਾ। ਲੇਕਿਨ ਸੱਚ ਜਾਣੋ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਚਾਰਨ ਕਰੋ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਮਹਾਰਾਜ ਜੀ ਦੇ ਚਰਨ ਪਿਆਰਿਓ ਸਹਚੇਤ ਚੇਤਨ ਹਨ, ਇੱਕ ਥਾਂ ਤੇ ਟਿਕੇ ਹੋਏ ਨਹੀਂ ਹਨ। ਮੈਂ ਬੇਨਤੀ ਕਰਾਂ ਪਿਆਰਿਓ, ਇੱਕ ਅਨੁਮਾਨ ਦੇ ਮੁਤਾਬਕ, ਹੋ ਸਕਦਾ ਇਹ ਤੋਂ ਵਾਧੀ ਗੱਲ ਹੋਵੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਾਬਤ ਜਿਨ੍ਹਾਂ ਨੇ ਇਹ ਤੱਤ ਕੱਢਣਾ ਕੀਤਾ, ਰਿਸਰਚ ਕੀਤਾ, ਉਹ ਦੱਸਦੇ ਕਿ 25,000 ਕਿਲੋਮੀਟਰ ਦਾ ਸਫ਼ਰ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨਾਂ ਦੇ ਨਾਲ ਚੱਲ ਕਰਕੇ ਤੈਅ ਕਰਨਾ ਕੀਤਾ। ਕਿੱਥੇ ਪਿਆਰਿਓ, ਪੰਜਾਬ ਦੀ

0: ਗਿਆ, ਮਿਆਂਮਾਰ ਹੋ ਗਿਆ, ਇਹ ਜਿਹੜੇ ਟਾਪੂ ਜਿਹੜੇ ਅੰਡੋਮਾਨ ਨਿਕੋਬਾਰ ਹੋ ਗਏ, ਸ਼੍ਰੀ ਲੰਕਾ ਹੋ ਗਿਆ, ਇਹ ਕਿਹੜਾ ਇਲਾਕਾ ਪਿਆਰਿਓ? ਦੇਖੋ ਗੁਰੂ ਮਹਾਰਾਜ ਉਸ ਪਾਸੇ ਗਏ, ਕਿੱਥੇ ਪੰਜਾਬ ਦੀ ਧਰਤੀ ਹੈ, ਕਿੱਥੇ ਆ ਦੱਖਣ ਦਾ ਇਲਾਕਾ ਹਜੂਰ ਸਾਹਿਬ, ਆ ਜਿਹੜਾ ਬਿਦਰ ਹੋ ਗਿਆ, ਅੱਗੇ ਜਿਹੜਾ ਰਮੇਸ਼ਵਰਮ ਆਦਿਕ ਇਹ ਅਸਥਾਨ ਜਿਹੜੇ ਹਨ, ਕਿੱਥੇ ਪੰਜਾਬ ਦੀ ਧਰਤੀ, ਕਿੱਥੇ ਕਾਬਲ ਕੰਧਾਰ, ਬਗਦਾਦ ਆਦਿਕ, ਇਹਨਾਂ ਇਲਾਕੇ ਸਾਰੇ ਇਲਾਕਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਚੱਲ ਕਰਕੇ ਗਏ ਤੇ ਮਹਾਰਾਜ ਜੀ ਦੇ ਚਰਨ ਜਿਹੜੇ ਹਨ ਸਹਚੇਤ ਹਨ, ਸਚੇਤ ਹਨ। ਤੇ ਯਾਦ ਰੱਖੋ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਜੋ ਆਪਾਂ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਪੜ੍ਹਦੇ ਨਾ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ, ਮਾਣ ਮੰਗਾਉ ਤਾਣ ਮੰਗਾਉ ਧਨ ਲਖਮੀ ਸੁਤ ਦੇ, ਭਾਵ ਕੇ ਇਹ ਸੰਸਾਰੀ ਪਦਾਰਥ ਜਿਹੜੇ ਮਾਣ ਤਾਣ ਹੋ ਗਿਆ, ਧਨ ਲਖਮੀ ਸੁਤ ਆਦਿਕ, ਇਹਦੀ ਪ੍ਰਾਪਤੀ ਹੁੰਦੀ ਹੈ। ਸਭ ਤੋਂ ਵੱਡੀ ਗੱਲ ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਇਹ ਤੋਂ ਬਾਅਦ ਇੱਕ ਤਾਂ ਸੰਸਾਰੀ ਜੋ ਵੀ ਤੁਸੀਂ ਵਸਤੂ ਮੰਗੋਗੇ ਮਹਾਰਾਜ ਜੀ ਦੇ ਚਰਨ ਉਹ ਤੁਹਾਨੂੰ ਦੇ ਦੇਣਗੇ। ਉਹ ਤੋਂ ਬਾਅਦ ਪ੍ਰਲੋਕ ਦੇ ਵਿੱਚ ਆਪ ਜੀ ਮੁਕਤੀ ਦੀ ਦਾਤ ਮੰਗਦੇ ਹੋ, ਸਤਿਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਉਹ ਮੁਕਤੀ ਨੂੰ ਦੇਣ ਵਾਲੇ ਮੁਕਤੀ ਦਾਤੇ ਹਨ।
1: ਅਸੁਰ ਔਰ ਰਜਨੀ ਮੈਂ ਇੱਕ ਸੇ ਸਤੁਲ ਹੈ।
0: ਦੂਜੀ ਗੱਲ ਦੇਖੋ ਆਪ ਕਵੀ ਰਾਜ ਜੀ ਕਹਿੰਦੇ ਕਿ ਜਿਸ ਤਰ੍ਹਾਂ ਆਪਾਂ ਇਹਦਾ ਦ੍ਰਿਸ਼ਟਾਂਤ ਦਿੰਦੇ ਹਾਂ ਕਮਲ ਦਾ, ਕਮਲ ਤਾਂ ਪਿਆਰਿਓ ਉਹ ਰਾਤ ਨੂੰ ਤਾਂ ਮੁਰਝਾ ਜਾਂਦਾ, ਬੰਦ ਹੋ ਜਾਂਦਾ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਚਰਨ ਉਹ ਦਿਨੇ ਵੀ ਤੇ ਰਾਤ ਨੂੰ ਵੀ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਚਰਨ ਲੋਕਾਂ ਨੂੰ ਵਰੋਸਾ ਰਹੇ ਹਨ, ਅਣਗਿਣਤ ਦਾਨ ਦੇਈ ਜਾ ਰਹੇ ਹਨ, ਦੇਈ ਜਾ ਰਹੇ। ਕਦੇ ਇਹ ਨਹੀਂ ਕੋਈ ਕਿਹਾ ਕਿ ਨਾ ਭਾਈ ਹੁਣ ਦਿਨ ਦੇ ਵਿੱਚ ਜਾ, ਭਾਈ ਹੁਣ ਸ਼ਾਮ ਦੇ ਵੇਲੇ ਮਹਾਰਾਜ ਜੀ ਦੇ ਚਰਨ ਸੌਂ ਗਏ, ਮੁਰਝਾ ਗਏ, ਵਿਸ਼ਰਾਮ ਦੇ ਵਿੱਚ ਚੱਲ ਗਏ। ਨਹੀਂ ਪਿਆਰਿਓ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਜਦੋਂ ਸਤਿਗੁਰੂ ਮਹਾਰਾਜ ਜੀ ਦੇ

0: ਚਾਰ ਜਾਤ ਤੇ ਕਮਲ ਆਦਿਕ ਦਾ ਜੇ ਆਪਾਂ ਦ੍ਰਿਸ਼ਟਾਂਤ ਦਿੰਦੇ ਹਾਂ, ਇਹਦੇ ਨਾਲ ਉਹ ਸਤਿਕਾਰ ਆਦਰ ਨਹੀਂ ਬਣਦਾ।
1: ਤੇ ਪਗ ਪਗ ਪਰ ਜਾਤ ਨ ਕਮਲ ਹੈ।
0: ਇਸ ਕਰਕੇ ਦੇਖੋ ਸਤਿਗੁਰੂ ਮਹਾਰਾਜ ਜੀ ਦੇ ਚਰਨ ਚਰਨ ਹੀ ਹਨ। ਇਹਦੀ ਉਪਮਾ ਨਾ ਆਪਾਂ ਪਾਰ ਜਾਤ ਦੇ ਨਾਲ, ਨਾ ਆਪਾਂ ਕਮਲ ਫੁੱਲ ਦੇ ਨਾਲ ਦੇ ਸਕਦੇ ਹਾਂ। ਤੇਰੀ ਉਪਮਾ ਤੋਹੇ ਬਨ ਆਵੇ, ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੀ ਬਣ ਕੇ ਆਉਂਦੀ ਹੈ।
1: ਚੌਪਈ ਕਰ ਤੁੰਬੀ ਕਟਕੀਨ ਕਪੀਨਾ।
0: ਹੁਣ ਪਿਆਰਿਓ ਅੱਗੇ ਦੇਖੋ ਇਹ ਬਚਨ ਕਰਦੇ ਹਨ। ਹੁਣ ਜੋ ਭਾਈ ਬਾਲਾ ਜੀ ਆਏ ਨਾ ਸਤਿਗੁਰੂ ਮਹਾਰਾਜ ਜੀ ਦੇ ਕੋਲ, ਤੇ ਉਹਨਾਂ ਦੀ ਵੇਸ਼ ਭੂਸ਼ਾ ਜਿਹੜੀ ਹੈ, ਉਹਨਾਂ ਦਾ ਰੂਪ ਕਿਸ ਤਰ੍ਹਾਂ, ਕਰ ਕਰ ਦਾ ਮਤਲਬ ਪਿਆਰਿਓ ਹੱਥ, ਹੱਥ ਦੇ ਵਿੱਚ ਉਹਨਾਂ ਨੇ ਇੱਕ ਤੁੰਬੀ ਜਿਹੜੀ ਹੁੰਦੀ ਹੈ ਜਿਹਨੂੰ ਤੁੰਬਾ ਬੋਲਦੇ ਹਾਂ, ਤੇ ਇਹ ਪਿਆਰਿਓ ਛੋਟੇ ਬਾਦਿੱਤਰ ਹੁੰਦੇ, ਇੱਕ ਤਾਰਾ ਦੋ ਤਾਰਾ ਤੇ ਤੁੰਬਾ ਆਦਿਕ ਜਿਹੜੇ ਭਗਤੀ ਕਰਨ ਵਾਲੇ ਮਹਾਂਪੁਰਖ ਅੱਜ ਵੀ ਪਿਆਰਿਓ ਤੇ ਆਪਨੇ ਵੇਖਿਆ ਹੋਵੇਗਾ, ਖਾਸ ਕਰਕੇ ਇੱਥੇ ਮਹਾਰਾਸ਼ਟਰ ਦੇ ਵਿੱਚ ਵਾਰਕਰੀ ਸੰਪਰਦਾਇ ਜਿਹੜੀ ਹੈ, ਬਹੁਤ ਵੱਡੀ ਸੰਪਰਦਾਇ ਜੋ ਨਾਮਦੇਵ ਜੀ ਨੂੰ ਆਪਣਾ ਉਹ ਗੁਰੂ ਮੰਨਦੇ ਹਨ, ਤੇ ਉਹਨਾਂ ਦੇ ਵਿੱਚ ਆਪ ਜੀ ਜਾ ਕਰਕੇ ਦੇਖੋ ਉਹ ਜਾਂ ਤਾਂ ਪਿਆਰਿਓ ਇੱਕ ਤਾਰਾ ਜਾਂ ਸਿਤਾਰ ਹੋ ਗਿਆ ਗਲ ਵਿੱਚ, ਜਾਂ ਦੋ ਤਾਰਾ ਆਦਿਕ ਇਹ ਲੈ ਕਰਕੇ ਭਜਨ ਬੰਦਗੀ ਕਰਦੇ ਹਨ। ਉਹ ਲੈ ਕਰਕੇ ਹੀ ਪਿਆਰਿਓ ਤੇ ਉਹਨਾਂ ਦੇ ਅਭੰਗ ਜਿਹੜੇ ਗੀਤ ਜਿਹੜੇ ਹਨ ਉਹ ਗਾਇਆ ਕਰਦੇ ਹਨ। ਇਸ ਤਰ੍ਹਾਂ ਹੱਥ ਦੇ ਵਿੱਚ ਤੇ ਭਾਈ ਬਾਲਾ ਜੀ ਨੇ ਤੁੰਬਾ ਜਿਹੜਾ ਉਹਨੂੰ ਧਾਰਨ ਕਰਨਾ ਕੀਤਾ, ਕਟਕੀਨ ਕੁਪੀਨਾ ਲੱਕ ਨਾਲ ਉਹਨਾਂ ਨੇ ਪਿਆਰਿਓ ਤੇੜ ਜੋ ਹੈ ਆਪਣੇ ਤੇ ਨੰਗੇਜ਼ ਨੂੰ ਢੱਕਣ ਦੇ ਲਈ ਕੁਪੀਨਾ ਲੰਗੋਟਾ ਜਿਹੜਾ ਹੈ ਉਹਨੂੰ ਬੰਨਾ ਕੀਤਾ।
1: ਤਨ ਉਪਰ ਕਮਰੀ ਸਤਲੀਨਾ।
0: ਇਸ ਤਰ੍ਹਾਂ ਪਿਆਰਿਓ ਫਿਰ ਇਹ ਕਰਕੇ ਆਪਣੇ ਤਨ ਨੂੰ ਢੱਕਣ ਦੇ ਲਈ ਉਹਨਾਂ ਨੇ ਚਿੱਟਾ ਚਾਦਰਾ ਜਿਹੜਾ ਹੈ ਉਹਦੀ ਉਹਨਾਂ ਨੇ ਤਨ ਦੇ ਉੱਤੇ ਬੁਕਲ ਮਾਰਨੀ ਕੀਤੀ।
1: ਉੱਚੀ ਕੁਲਹ ਸੀਸ ਪਰ ਧਾਰੀ।
0: ਤੇ ਉਹਨਾਂ ਨੇ ਕੁਲਹਾ, ਕੁਲਹਾ ਦਾ ਮਤਲਬ ਇੱਕ ਟੋਪੀ ਹੁੰਦੀ ਹੈ, ਤੇ ਇਹ ਟੋਪੀਆਂ ਖਾਸ ਕਰਕੇ ਪਿਆਰਿਓ ਕੁਲਹਾ ਕਹਿੰਦੇ ਇੱਕ ਲੰਬੇ ਆਕਾਰ ਦੀ ਟੋਪੀ ਜਿਹੜੀ ਹੈ, ਕਈ ਲੋਕ ਜਿਹੜੇ ਹਨ ਇਹਨੂੰ ਧਾਰਨ ਕਰਦੇ ਹਨ ਅੱਜ ਵੀ। ਇਹ ਟੋਪੀਆਂ ਦੇ ਵੀ ਇੱਕ ਤਾਂ ਸਿੱਧੀ ਸਿਰ ਨੂੰ ਢੱਕ ਲੈਂਦੀ ਹੈ, ਇੱਕ ਪਿਆਰਿਓ ਲੰਬੀ ਜਿਹੜੀ ਹੁੰਦੀ ਆ ਉਹਦਾ ਥੋੜਾ ਆਕਾਰ ਉੱਚਾਈ ਦੇ ਵਿੱਚ ਲੰਬਾ ਹੁੰਦਾ ਉਹਨੂੰ ਕੁਲਹਾ ਬੋਲਦੇ ਹਨ। ਤੇ ਇਸ ਤਰ੍ਹਾਂ ਤੇ ਉਹਨਾਂ ਨੇ ਆਪਣੇ ਸਿਰ ਦੇ ਉੱਤੇ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕੈਸਾ ਧਾਰੀ ਦੀ ਮਰਿਆਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਆਰੰਭ ਹੋਈ ਸੀ। ਦਸਤਾਰ ਦੀ ਮਰਿਆਦਾ ਪਿਆਰਿਓ ਤੇ ਇਹ ਮਰਿਆਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਆਰੰਭ ਹੋਈ ਹੈ। ਮਹਾਰਾਜ ਜੀ ਤੋਂ ਪਹਿਲਾਂ ਪਿਆਰਿਓ ਜਿੰਨੇ ਵੀ ਸਤਿਗੁਰੂ ਜੀ ਜੋ ਹੋਏ ਹਨ ਉਹ ਆਪਣੇ ਸਿਰ ਦੇ ਉੱਤੇ ਜੂੜਾ ਕਰਕੇ ਜਾਂ ਕਈ ਵਾਰੀ ਕੇਸ ਖੁੱਲੇ ਵੀ ਰੱਖ ਕਰਕੇ ਉੱਤੋਂ ਪਿਆਰਿਓ ਕੁਲਹਾ ਜੋ ਹੈ ਇਹ ਧਾਰਨ ਕਰਿਆ ਕਰਦੇ ਜਾਂ ਕੋਈ ਕੱਪੜਾ ਜਿਹੜਾ ਉਹਦੇ ਨਾਲ ਆਪਣੇ ਸਿਰ ਨੂੰ ਢੱਕ ਕਰਕੇ ਰੱਖਿਆ ਕਰਦੇ ਸਨ। ਫਿਰ ਜਦੋਂ ਸਤਿਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਭਾਈ ਹੁਣ ਇਹ ਜੰਗਾਂ ਯੁੱਧਾਂ ਦਾ ਸਮਾਂ ਹੈ, ਜੰਗਾਂ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਟੋਪੀ ਆਦਿਕ ਆਪਾਂ ਧਾਰਨ ਕਰਕੇ ਨਹੀਂ ਜਾ ਸਕਦੇ ਹਾਂ, ਉਸੇ ਵੇਲੇ ਟੋਪੀ ਨੇ ਗਿਰ ਜਾਣਾ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਮਹਾਰਾਜ ਜੀ ਦੀ ਗੁਰਤਾ ਗੱਦੀ ਜਦੋਂ ਹੋਈ ਨਾ ਪਿਆਰਿਓ ਸੰਗਤਾਂ, ਕਿਉਂਕਿ ਜਿਸ ਤਰ੍ਹਾਂ ਅੱਜ ਆਪਾਂ ਵੇਖਦੇ ਹਾਂ ਕੋਈ ਵੀ ਮਹਾਂਪੁਰਖ ਵੀ ਗੱਦੀ ਨਸ਼ੀਨ ਹੋਵੇ ਆਪਾਂ ਜਾ ਕਰਕੇ ਦਸਤਾਰ ਭੇਟ ਕਰਦੇ ਹਾਂ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਤੇ ਆਸੀਨ ਹੋਏ ਤਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਿਆਰਿਓ ਇਹ ਜੋ ਪੁਰਾਤਨ ਮਰਿਆਦਾ ਸੀ ਨਾ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਤੱਕ ਜੋ ਚਲੀ ਆਈ ਹੈ, ਕੁਲਹਾ ਹੋ ਗਿਆ ਤੇ ਨਾਲ ਸੇਲੀ ਟੋਪੀ ਜਿਹਨੂੰ ਬੋਲਦੇ ਸੇਲੀ ਟੋਪੀ ਤੇ ਨਾਲ ਮਾਲਾ ਜਿਹੜੀ ਹੈ ਇਹ ਮਹਾਰਾਜ ਜੀ ਨੂੰ ਅਰਪਣ ਕੀਤਾ। ਮਹਾਰਾਜ ਨੇ ਇਹਨੂੰ ਅੰਗੀਕਾਰ ਕੀਤਾ ਤੇ ਸੇਲੀ ਟੋਪੀ ਨੂੰ ਜੋ ਵੀ ਜਿੰਨੇ ਵੀ ਗੁਰੂ ਕੇ ਸਿੱਖਾਂ ਨੇ ਨਾਮ ਤਰੀਕ ਸਿੱਖਾਂ ਨੇ ਜੋ ਸੇਲੀ ਟੋਪੀਆਂ ਕੁਲਹਾ ਆਦਿਕ ਲੈ ਕਰਕੇ ਆਏ, ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਇਹਨੂੰ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿਓ, ਅੱਜ ਤੋਂ ਬਾਅਦ ਅਸੀਂ ਦਸਤਾਰ ਸਜਾਉਣੀ ਹੈ ਤੇ ਆਪ ਜੀ ਲੈ ਕੇ ਆਉਣਾ ਤੇ ਦਸਤਾਰ, ਤੇ ਉਸ ਤੋਂ ਬਾਅਦ ਸਾਡੇ ਲਈ ਮਾਲਾ ਦੇ ਨਾਲ ਨਾਲ ਸ਼ਸਤਰ ਲੈ ਕਰਕੇ ਆਓ। ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਦੇਖੋ ਇਹ ਗੁਰੂ ਮਹਾਰਾਜ ਜੀ ਦੀ ਵੇਸ਼ ਭੂਸ਼ਾ ਸੀ। ਕਈ ਵਾਰੀ ਇਹਨਾਂ ਹੀ ਚੀਜ਼ਾਂ ਨੂੰ ਵੇਖ ਕਰਕੇ ਜਿਹੜੇ ਮਹਾਂਪੁਰਖ ਹੁੰਦੇ ਸਤਿਗੁਰੂ ਜੀ ਜੋ ਹੁੰਦੇ ਨਾ ਪਿਆਰੇ ਉਹ ਵੇਸ਼ ਪੂਸ਼ਾ ਤੋਂ ਉਹ ਉੱਤੇ ਉੱਠੇ ਹੋਏ ਹੁੰਦੇ ਹਨ, ਉਹਨਾਂ ਦਾ ਕੋਈ ਕਾਰਨ ਹੁੰਦਾ ਹੈ। ਭਾਈ ਬਾਲਾ ਜੀ ਨੇ ਉੱਚੀ ਕੁਲਹਾ ਜਿਹੜੀ ਹੈ ਉਹ ਸਿਰ ਦੇ ਉੱਤੇ ਧਾਰਨ ਕਰਨੀ ਕੀਤੀ,
1: ਸ਼ਮਸ਼ ਸ਼ਵੇਤ ਦੀਰਘ ਇੱਕ ਸਾਰੀ,
0: ਤੇ ਉਹਨਾਂ ਦਾ ਦਾੜਾ ਜਿਹੜਾ ਬਹੁਤ ਲੰਬੇਰਾ ਸੀ ਤੇ ਇੱਕਦਮ ਚਿੱਟਾ। ਅੱਜ ਵੀ ਪਿਆਰਿਓ ਉਹਨਾਂ ਦੀਆਂ ਤਸਵੀਰਾਂ ਹੋ ਸਕਦਾ ਤਖਤ ਸਾਹਿਬ ਜੀ ਦੇ ਪਿਆਰਿਓ ਪ੍ਰਕਰਮਾ ਦੇ ਵਿੱਚ ਵੀ ਅੰਦਰ ਵੀ ਦੇਖੋ ਉਹਨਾਂ ਦੀਆਂ ਪੁਰਾਤਨ ਤਸਵੀਰਾਂ ਜਿਹੜੀਆਂ ਇਹ ਲੱਗੀਆਂ ਹੋਈਆਂ ਆ ਸਾਹਮਣੇ ਆਪ ਜੀ ਦੇਖ ਸਕਦੇ ਹੋ। ਤੇ ਭਾਈ ਬਾਲਾ ਜੀ ਜਿਹੜੇ ਹਨ ਬਸ ਉਹਨਾਂ ਦਾ ਚਿੱਟਾ ਦਾੜਾ ਜਿਹੜਾ ਹੈ ਲੰਬੇਰਾ ਉੱਚੀ ਕੁਲਹਾ ਤੇ ਹੱਥ ਦੇ ਵਿੱਚ ਚੌਰ ਸਾਹਿਬ ਜਾਂ ਮੋਰ ਪੰਖੀ ਜਿਹੜਾ ਚੌਰ ਉਹਨਾਂ ਨੇ ਧਾਰਨ ਕੀਤਾ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਭਾਈ ਬਾਲਾ ਹੈ। ਤੇ ਫਿਰ ਜਦੋਂ ਉਹੀ ਤਸਵੀਰ ਦੇ ਵਿੱਚ ਨਾਲ ਵੇਖਦੇ ਕਿ ਇੱਕ ਗੁਰਮੁਖ ਪਿਆਰਾ ਜ਼ਿਆਦਾ ਉਹਦਾ ਦਾੜਾ ਲੰਬੇਰਾ ਨਹੀਂ ਹੈ ਛੋਟਾ ਹੀ ਦਾੜਾ ਹੈ ਤੇ ਨਾਲ ਉਹ ਰਬਾਬ ਵਜਾ ਰਿਹਾ ਤੇ ਉਹਦੀ ਰਬਾਬ ਨੂੰ ਵੇਖ ਕਰਕੇ ਹੀ ਆਪਾਂ ਅਨੁਮਾਨ ਲਾ ਲੈਂਦੇ ਹਾਂ ਕਿ ਇਹ ਭਾਈ ਮਰਦਾਨਾ ਜੀ ਹਨ।
1: ਗੁਰਮੈ ਕਰ ਗੁਰ ਨਾਨਕ ਧਿਆਨਾ,
0: ਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਜਿਹੜਾ ਭਾਈ ਬਾਲਾ ਜੀ ਹਿਰਦੇ ਵਿੱਚ ਉਹਨਾਂ ਨੇ ਧਾਰਨ ਕਰਨਾ ਕੀਤਾ।
1: ਪਦ ਅਰਬਿੰਦ ਵਿਧਾਨਾ,
0: ਤੇ ਉਹ ਜਦੋਂ ਕਥਾ ਆਰੰਭ ਕਰਨ ਲੱਗੇ ਨਾ ਤੇ ਉਸ ਵੇਲੇ ਤੇ ਦੋਵੇਂ ਹੱਥ ਜੋੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਧਿਆਨ ਧਾਰਨ ਕਰਕੇ ਤੇ ਸਾਰੀਆਂ ਸੰਗਤਾਂ ਤੋਂ ਬੈਠੀਆਂ ਹੋਈਆਂ ਉਹਨਾਂ ਦੇ ਤਾਈ ਭਾਈ ਬਾਲਾ ਜੀ ਨੇ ਬਚਨ ਕੀਤਾ ਕਿ ਭਾਈ ਆਪਾਂ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ, ਉਚਾਰਨ ਕਰੋ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
1: ਬਾਲਾ ਵਰਣਨ ਕਰ
0: ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਹਿਰਦੇ ਵਿੱਚ ਵਸਾ ਕਰਕੇ ਰਸਨਾ ਤੋਂ ਉਹਨਾਂ ਦਾ ਨਾਮ ਲੈ ਕਰਕੇ ਭਾਈ ਬਾਲਾ ਜੀ ਅੱਗੇ ਇਤਿਹਾਸ ਉਚਾਰਨ ਕਰਨ ਲੱਗੇ ਹਨ। ਇਹ ਇਤਿਹਾਸ ਇਸ ਤਰ੍ਹਾਂ ਪਿਆਰਿਓ ਜਿਸ ਤਰ੍ਹਾਂ ਕਿ ਪੂਰਨਮਾਸ਼ੀ ਦਾ ਚੰਦਰਮਾ ਉਹਦੇ ਵਿੱਚੋਂ ਅੰਮ੍ਰਿਤ ਝੜਦਾ ਨਾ ਇਸ ਤਰ੍ਹਾਂ ਭਾਈ ਬਾਲਾ ਜੀ ਉਹਨਾਂ ਦੀ ਰਸਨਾ ਜਿਹੜੀ ਹੈ ਉਹਨਾਂ ਤੋਂ ਇਹ ਇਤਿਹਾਸ ਰੂਪੀ ਅੰਮ੍ਰਿਤ

ਪ੍ਰਾਪਤ ਹੁੰਦੀਆਂ। ਇਹ ਨਾਮ ਦੇ ਨਾਲ ਵਿਸ਼ੇਸ਼ਣ ਅੱਜ ਵੀ ਆਪਾਂ ਵੇਖਦੇ ਹਾਂ, ਕਈ ਲੋਕ ਆਪਣੇ ਨਾਮ ਦੇ ਨਾਲ ਸੰਧੂ, ਗਿੱਲ, ਸਿੱਧੂ ਆਦਿਕ ਇਹ ਲਾਉਂਦੇ ਹਨ। ਇਹਦਾ ਅਹੰਕਾਰ ਨਹੀਂ ਕਰਨਾ ਚਾਹੀਦਾ, ਨਾ ਇਹਦੇ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਇਹ ਤਾਂ ਸਿਰਫ ਬੰਦੇ ਦੀ ਪਹਿਚਾਣ ਦੇ ਲਈ ਹੈ। ਇਹਦਾ ਜ਼ਿਕਰ ਦੇਖੋ, ਗੁਰਬਾਣੀ ਵੀ ਆਪਾਂ ਜਦੋਂ ਪੜ੍ਹਦੇ ਹਾਂ ਮਹਾਰਾਜ ਜੀ

0: ਭਲਿਆਂ ਦਾ ਵੀ ਜ਼ਿਕਰ ਆਇਆ, ਤ੍ਰਿਹਣਾ ਦਾ ਵੀ ਜ਼ਿਕਰ ਆਇਆ। ਸੋਢੀਆਂ ਜਾਣ ਨਾ ਦੇਸਾਂ ਸੋਢੀਓ, ਹੋਰਸ ਅਜਰ ਨਾ ਜਰਿਆ ਜਾਵੇ, ਸੋਢੀਆਂ ਦਾ ਵੀ ਜ਼ਿਕਰ ਆਇਆ। ਇਸ ਤਰ੍ਹਾਂ ਹੀ ਇਹ ਪਿਆਰਿਓ ਜਾਤਾਂ ਗੋਤਾਂ ਜਿਹੜੀਆਂ, ਤੇ ਭਾਈ ਬਾਲਾ ਜੀ ਸੰਧੂ ਗੋਤ ਦੇ ਵਿੱਚੋਂ, ਤੇ ਸ੍ਰੀ ਬਾਲਾ ਸੰਧੁਰ ਵਾਚ, ਇਹਦਾ ਮਤਲਬ ਹੁਣ ਭਾਈ ਬਾਲਾ ਜੀ ਉਵਾਚ ਰਹੇ ਹਨ, ਇਹ ਬਚਨ ਕਰ ਰਹੇ ਹਨ।
1: ਕਲਯੁਗ ਪਾਏ ਅਕਾਲ ਪ੍ਰਜੂਰਾ,
0: ਤੇ ਸਭ ਤੋਂ ਪਹਿਲੇ ਇਹਨਾਂ ਨੇ ਮਹਾਰਾਜ ਜੀ ਦੇ ਜੀਵਨ ਸਾਖੀ ਦੀ ਆਰੰਭਤਾ ਦੇਖੋ। ਯਾਦ ਰੱਖੋ ਪਿਆਰਿਓ ਕਿ ਸਭ ਤੋਂ ਪਹਿਲੇ ਕੋਈ ਅਵਤਾਰੀ ਪੁਰਸ਼ ਦਾ ਜਦੋਂ ਜਨਮ ਹੁੰਦਾ, ਉਹ ਸਮਾਂ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ। ਸਮੇਂ ਦੀ ਇੱਕ ਲੋੜ, ਆਪਾਂ ਕਹਿੰਦੇ ਨਾ ਜੀ ਸਮੇਂ ਦੀ ਮੰਗ ਸੀ, ਸਮੇਂ ਦੀ ਲੋੜ ਅਨੁਸਾਰ ਕੋਈ ਮਹਾਂਪੁਰਖ ਦਾ ਜਨਮ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬੜਾ ਪਿਆਰਾ ਬਚਨ ਕੀਤਾ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਇਹਦਾ ਮਤਲਬ ਜਦੋਂ ਜਦੋਂ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਪਾਪ ਵੱਧ ਜਾਵੇ, ਉਹ ਪਾਪਾਂ ਨੂੰ ਨਾਸ਼ ਕਰਨ ਦੇ ਲਈ ਅਵਤਾਰੀ ਮਹਾਂਪੁਰਖ ਜਿਹੜੇ ਹਨ ਉਹਨਾਂ ਦਾ ਜਨਮ ਹੁੰਦਾ ਹੈ। ਕ੍ਰਿਸ਼ਨ ਭਗਵਾਨ ਦੀ ਨੂੰ ਤੇ ਅਰਜੁਨ ਨੇ ਬਚਨ ਕਰਨਾ ਕੀਤਾ, ਭਾਗਵਤ ਗੀਤਾ ਦੇ ਵਿੱਚ ਇਹ ਬਚਨ ਆਉਂਦਾ। ਕ੍ਰਿਸ਼ਨ ਜੀ ਨੂੰ ਅਰਜੁਨ ਜੀ ਪੁੱਛਦੇ ਹਨ ਕਿ ਭਗਵਾਨ ਜੀ ਜਿਹੜੇ ਅਵਤਾਰੀ ਪੁਰਸ਼, ਉਹਨਾਂ ਦਾ ਅਵਤਾਰ ਕਿਉਂ ਹੁੰਦਾ ਹੈ? ਉਹਨਾਂ ਨੇ ਬੜਾ ਪਿਆਰਾ ਬਚਨ ਕੀਤਾ, ਕਹਿੰਦੇ ਕਿ ਯਦਾ ਯਦਾ ਹੀ ਧਰਮਸਯ ਗਲਾਨਿਰ ਭਵਤੀ ਭਾਰਤ ਅਭਯੁਥਾਨਮ ਧਰਮਸਯ ਤਦਾਤਮਾਨਮ ਸਿਰਜਾਮਯਹਮ ਪਰਿਤ੍ਰਾਣਾਯ ਸਾਧੂਨਾ ਵਿਨਾਸ਼ਚਾਰਿਆ ਚ ਦੁਸ਼ਕ੍ਰਿਤਾ ਧਰਮ ਸੰਸਥਾਪਨਾ ਧਾਯ ਸੰਭਵਾਮੀ ਯੁਗੇ ਯੁਗੇ। ਕਿ ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ, ਅਧਰਮ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਜਾਂਦਾ ਹੈ, ਸਾਧੂ ਸੰਤ ਚੰਗੇ ਬੰਦਿਆਂ ਨੂੰ ਸਤਾਇਆ ਜਾਂਦਾ, ਬੇਈਮਾਨ ਲੋਕ ਰਾਜ ਕਰਦੇ ਹਨ, ਬੇਈਮਾਨੀ ਦੀ ਅੱਤ ਹੋ ਜਾਂਦੀ ਹੈ, ਬਹੁਤ ਜਦੋਂ ਪਾਪ ਵੱਧ ਜਾਂਦਾ ਉਸ ਵੇਲੇ ਪਰਮਾਤਮਾ ਅਵਤਾਰੀ ਮਹਾਂਪੁਰਖਾਂ ਨੂੰ ਭੇਜਦਾ ਹੈ। ਇਸ ਤਰ੍ਹਾਂ ਹੀ ਦੇਖੋ ਇੱਥੇ ਭਾਈ ਬਾਲਾ ਜੀ ਕਹਿੰਦੇ ਕਲਯੁਗ ਪਾਏ।

ਜਿਹੜਾ ਇਸਲਾਮਿਕ ਪੰਥ ਜਿਹੜਾ ਹੈ, ਇਸਲਾਮ ਨੇ ਤਲਵਾਰ ਦੀ ਜ਼ੋਰ ਦੇ ਨਾਲ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਬਹੁਤ ਸੱਚ ਪਿਆਰਿਓ ਦੇਖੋ ਆਪਾਂ ਵੇਖਦੇ ਹਾਂ ਸੱਚ ਪਿਆਰਿਓ ਦੇਖੋ ਆਪਾਂ ਜਿੰਨੇ ਵੀ ਇਹ ਜਾਦਾ ਕਰਕੇ ਇਹਨਾਂ ਦੇ ਰਾਜੇ ਮਹਾਰਾਜੇ ਜਿਹੜੇ ਹਨ ਇਹਨਾਂ ਦੇ ਨਾਮ ਮਹਾਰਾਜੇ ਉਹਨਾਂ ਦੇ ਮਨ ਦੇ ਅੰਦਰ ਇਹੀ ਗੱਲ ਸੀ ਕਿ ਮਾਰੀ ਅੰਮਾ ਕਿਸ ਗੱਲ ਕਿਸ ਤਰ੍ਹਾਂ ਕਰਕੇ ਇਸ ਆਪਣਾ ਪਿਆਰ ਆਪਣਾ ਮਜ਼ਹਬ ਜਿਹੜਾ ਹੈ ਆਪਣੇ ਦਾ ਅਜ਼ਹਬ ਪ੍ਰਚਾਰ ਕਰੀਏ ਇਹਨੂੰ ਆਪਾਂ ਬਦਲਣਾ ਕਰੀਏ ਆਪਣੇ ਬਹੁਤ ਸਾਰੇ ਉੱਥੇ ਨਾ ਬੁੱਧ ਮਤ ਦਾ ਇੰਨਾ ਜ਼ਿਆਦਾ ਉੱਥੇ ਸਿੱਖਾਂ ਦਾ ਵੀ ਗੜ ਸੀ ਅੱਜ ਦੇਖੋ ਉੱਥੇ ਬਹੁਤ ਮਤ ਦਾ ਨਾਮੋ ਨਿਸ਼ਾਨ ਮਿਟ ਗਿਆ ਮਤ ਦਾ ਉਹ ਤੋਂ ਬਾਅਦ ਆ ਜਿਹੜੀ ਆ ਪਾਕਿਸਤਾਨੀ ਦੇ ਬਾਹਰ ਉਹਦੇ ਵਿੱਚ ਵੀ ਕਿੰਨਾ ਜ਼ਿਆਦਾ ਪਹਿਲੇ ਉਹਦੇ ਦੀ ਜਿਹੜੀ ਚੀਜ਼ ਦਾ ਵੰਡ ਵਾਰੀ ਹੋਈ ਇਸਨੇ ਸਿੱਖ ਰਹਿੰਦੇ ਅੱਜ ਪਿਆਰਿਓ ਕਿੰਨੇ ਸਿੱਖ ਇੱਥੇ ਦੇ ਅਲੱਗ ਆਏ 1% ਹੀ ਜਿਹੜੇ ਆ ਸਿੱਖ ਰਹਿ ਗਏ ਜਦੋਂ ਵੰਡ ਵਾਰੀ ਹੋਈ 28% ਦੀ ਹੋਈ 28% ਵੀ ਇਹਨਾਂ ਲੋਕਾਂ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਕੀਤਾ ਜਿਹੜੀ ਹੈ ਭਰੀ ਹੋਈ ਹੈ ਰਾਜ ਕਰਨ ਦਾ ਕਈ ਵਾਰੀ ਯਾਦ ਰੱਖੋ ਬੰਦੇ ਕਈ ਵਾਰੀ ਯਾਦ ਰੱਖੋ
ਕਈ ਗਿਣਤੀ ਘੱਟ ਹੁੰਦੀ ਹੈ, ਲੇਕਿਨ ਫਿਰ ਵੀ ਬਿਮਾਰੀਓ ਬਹੁਤ ਦਲੇਰੀ ਦੇ ਨਾਲ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਮੰਜਿਆ ਰਾਜ ਕਾਰਡ ਵੀ ਮਿਲ ਜਾਂਦੇ ਤੇ ਉਹਨਾਂ ਨੂੰ ਉਹ ਮਿਲ ਜਾਵੇ ਸਿਆਣਾ ਹੋਵੇ ਉਹ ਇਹੀ ਕਹਿੰਦਾ ਸਿਆਣਾ ਭਾਈ ਅਬ ਇਹ ਘੱਟ ਗਿਣਤੀ ਵਾਲੇ ਹਾਈ ਜੇ ਇੱਕ ਬਕਮਲ ਲੰਬੇ ਸਮੇਂ ਤੱਕ ਰਾਜ ਕਰਨ ਨਾਲ ਸਾਨੂੰ ਆਪਣੀ ਗਿਣਤੀ ਵਧਾਉਣੀ ਪਵੇਗੀ, ਆਪਣੀ ਗਿਣਤੀ ਦਾ ਫੈਕਟ ਰਾਜ ਦੇ ਵਿੱਚ ਬਹੁਤ ਵੱਡਾ ਹੁੰਦਾ।

0: ਅੱਜ ਵੀ ਦੇਖੋ ਪਿਆਰਿਓ ਆਪਾਂ ਜਿਹੜੇ ਇਲਾਕੇ ਪਿਆਰੇ ਵਿੱਚ ਰਹਿੰਦੇ ਹਾਂ ਅੱਜ ਦੇਖੋ ਬੋਲੀਆਂ ਦਾ ਅਹੰਕਾਰ ਹੈ ਦੇਖੋ ਬੋਲੀਆਂ ਦਾ ਅਹੰਕਾਰ ਹੈ ਲੇਕਿਨ ਪਿਆਰੇ ਉਹਨੇ ਰਾਜਨੀਤਿਕ ਲੋਕ ਵੀ ਪਿਆਰੇ ਜਿਹੜੇ ਰਾਜ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਜੇ ਬਹੁਤ ਗਿਣਤੀ ਵਾਲੇ ਲੋਕ ਉਹਨਾਂ ਤੋਂ ਰਾਜੀ ਹੋ ਗਏ ਲੋਕ ਉਹਨਾਂ ਨਾਲ ਨਾਰਾਜ਼ ਹੋ ਗਏ ਉਹਨਾਂ ਨੂੰ ਲੱਗਦਾ ਕਿ ਭਾਰੀ ਜਾਂਦੇ ਹਨ ਕਿ ਇਹ ਬਹੁਤ ਗਿਣਤੀ ਲੋਕ ਇਹ ਨਾਰਾਜ਼ ਹੋ ਕੇ ਮੈਨੂੰ ਵੋਟਾਂ ਨਹੀਂ ਮਿਲਣਗੀਆਂ ਕਿ ਉਹਨਾਂ ਨੂੰ ਤਾਂ ਖੁਸ਼ ਕਰ ਦੇਗਾ ਉਹਨਾਂ ਨੂੰ ਵਾਲੇ ਜਿਹੜੇ ਹੁੰਦੇ ਉਹਨਾਂ ਦੇ ਨਾਰਾਜ਼ ਹੋ ਜਾਣ ਉਹਨਾਂ ਦੇ ਨਾਲ ਉਹਦੇ ਨਰਸਾਈ ਵੀ ਹੋਵੇ ਜੋ ਮੰਦੀ ਅਤਿਆਚਾਰ ਵੀ ਹੋਵੇ ਜੋ ਕਹਿੰਦੇ ਜੀ ਸਾਨੂੰ ਕੀ ਹੋਵੇ ਦੇਣਾ ਹੈ ਕਹਿੰਦੇ ਜੀ ਜਿਹਨਾਂ ਨੇ ਸਾਰਿਆਂ ਨੇ ਵੋਟ ਵੀ ਪਾ ਦੇਣਾ ਨਾ ਵੀ ਦੇਣਾ ਵੋਟ ਆਪਾਂ ਜਿੱਤ ਨਹੀਂ ਸਕਦੇ ਉਹਨਾਂ ਦੇ ਵੱਲ ਮੰਦੀ ਦਾ ਜਿਆਦਾ ਧਿਆਨ ਨਹੀਂ ਹੁੰਦਾ ਉਹਨਾਂ ਦਾ ਇਸ ਕਰਕੇ ਪਿਆਰੇ ਹੋ ਇਹਨਾਂ ਨੇ ਆਹੇ ਇਸ ਕਰਕੇ ਰਾਜ ਮਿਲ ਗਿਆ ਆਹੀ ਪਤਾ ਕਿ ਰਾਜ ਨੂੰ ਬਦਲਣਾ ਇਹਨਾਂ ਸਾਰੇ ਆ ਕੇ ਇਹਨਾਂ ਰਾਜ ਦੇ ਮਹਾਰਾਜ ਜਾਂਦੇ ਆ ਕੇ ਇਹਨਾਂ ਧਰਮੀ ਲੋਕਾਂ ਦੇ ਚੰਗੇ ਕਰਮ ਜਿਹੜੇ ਹਸਪਤਾਲ ਨੇ ਖੋਲ ਲੈਣੇ ਕੀਤੇ ਜਿਹੜੇ ਰਾਜਾ ਦੇ ਨਾਂ ਪਿਆ ਦਿਓ ਕਿਉਂਕਿ ਰਾਜੇ ਦੇ ਨਾਲ ਮੰਤਰਾ ਚਾਹੀਦੇ ਹਨ ਰਾਜਾ ਜਿਹੜੇ ਹੋਵੇ ਰਾਜੇ ਨੂੰ ਪਿਆ ਦਿਓ ਪਤਾ ਨਹੀਂ ਮਿਲਦਾ ਰਾਜੇ ਸਿਆਣੇ ਕਹਿੰਦੇ ਕਿ ਰਾਜਾ ਜਿਹੜਾ ਜੋ ਵੀ ਰਾਜੇ ਦੇ ਅੰਦਰ ਰਾਜ ਕੋਈ ਵੱਡਾ ਨਹੀਂ ਹਰ ਸ਼ੇਤਰ ਦੇ ਵਿੱਚ ਵੱਡਾ ਵੱਡਾ ਹੀ ਹੁੰਦਾ ਤੇ ਪਿਆ ਜਿਹੜਾ ਦਾ ਪਿਆ ਦੇ ਹੁੰਦਾ ਦੀ ਬੋਲਦੀ ਆ ਜੱਥਾ ਪਿਆ ਦੇ ਅੰਨਾ ਬੋਲਦੇ ਉਹ ਨਾ ਤੋਂ ਬੋੜਾ ਹੁੰਦਾ ਉਹਨੂੰ ਪਤਾ ਹੀ ਨਹੀਂ ਬੋੜਾ ਹੋ ਆਪਣੀ ਪਹਿਲਾਂ ਤਾਂ ਇਹਦੇ ਹੁੰਦਾ ਰਹੇਗਾ ਉਹਨੂੰ ਕੀ ਪਤਾ ਕੌਣ ਕੀ ਬੋਲਦਾ ਲੇਕਿਨ ਨਾਲ ਦੇ ਬੰਦੇ ਪਿਆਰੇ ਜਿਹੜੇ ਹੁੰਦੇ ਨਾ ਕੋਈ ਜਿਹੜੇ ਜਿਸ ਤਰ੍ਹਾਂ ਰਾਜਾ ਹੁੰਦਾ ਰਾਜੇ ਦੇ ਨਾਲ ਵਜ਼ੀਰ ਹੁੰਦੇ ਹਨ ਰਾਜੇ ਦੇ ਨਾਲ ਇਹ ਵਜ਼ੀਰ ਬੇਮਾਨ ਬਣ ਜਾਵੇ ਇਹ ਵਜ਼ੀਰ ਬੇਮਾਨ ਬਣ ਜਾਵੇ ਤਾਂ ਵੀ ਉਹਨਾਂ ਨੇ ਹੋਰਾ ਖੋਜ ਰਾਜੇ ਦੇ ਨਾਲ ਉਹਨੂੰ ਵੀ ਬੇਮਾਨ ਬਣਾ ਦਿੱਤਾ ਜੇ ਉਹਨੂੰ ਵੀ ਜੇ ਵਜ਼ੀਰ ਚੰਗੇ ਹੁੰਦੇ ਹਨ ਇਹ ਵਜ਼ੀਰ ਪਿਆਰੇ ਔਰ ਰਾਜੇ ਨੂੰ ਬਹੁਤ ਅੱਗੇ ਲੈ ਕੇ ਰਾਜੇ ਨੂੰ ਸਮੰਤ ਦਿੰਦੇ ਹਨ ਕਿਉਂਕਿ ਰਾਜੇ ਨੂੰ ਪਤਾ ਹੀ ਨਹੀਂ ਹੁੰਦਾ ਕਿਉਂਕਿ ਰਾਜੇ ਨੂੰ ਜਿਹੜੇ ਇੰਨੀ ਮੁੱਠ ਮਾਰ ਦਿੰਦਾ ਕਿ ਜਿਹੜੇ ਅਸਾਂ ਰਾਜੇ ਨੂੰ ਲੈ ਕੇ ਚੱਲ ਕੇ ਰਾਜਾ ਉਸੇ ਰਾਜੇ ਨੂੰ ਲੈ ਕੇ ਚੱਲ ਕੇ ਇਸ ਤਰ੍ਹਾਂ ਪਿਆਰੇ ਔਰ ਰਾਜੇ ਬੇਈਮਾਨ ਹੋ ਕੇ ਤੇ ਰਾਜੇ ਨਾਲ ਮੰਨੇ ਵੀ ਇਹ ਤੇ ਵਜ਼ੀਰ ਖਾਸ ਮੰਤਰੀ ਵੀ ਆ ਕੇ ਜਿਹੜੇ ਸੀ ਉਹ ਲਾਲ ਮੋਹਤੀ ਉਹ ਵੇਖਿਆ ਕੌਣ ਕੌਣ ਦੀ ਮਾਨ ਬਣ ਗਏ ਬੇਈਮਾਨ ਬਣ ਗਏ ਇਹ ਹਰ ਪਾਸੇ ਉਹਨਾਂ ਲੋਕਾਂ ਨੇ ਪਿਆਰੇ ਹਰ ਪਾਸੇ ਸੱਤਾਵਾਂ ਇਹਨਾਂ ਦੇ ਕੋਲ ਆ ਗਈਆਂ ਸੱਤਾਵਾਂ ਇਹਨਾਂ ਦੇ ਕੋਲ ਆ ਗਈਆਂ ਤੇ ਇਹਨਾਂ ਨੇ ਬਹੁਤ ਜ਼ਿਆਦਾ ਦੁਰਾ ਚਾਰ ਨੇ ਬਹੁਤ ਜ਼ਿਆਦਾ ਦੁਰਾ ਕਰਨਾ ਕੀਤਾ ਰਾਹੂ ਰਾਜਾ ਜਿਹੜਾ ਹੁੰਦਾ ਮਹਾਰਾਜ ਨੇ ਵੀ ਯਾਦ ਕੀਤਾ ਚੁੱਲੀ ਰਾਜੇ ਜਿਹੜੇ ਜ਼ਿੰਮੇਦਾਰੀ ਮੰਗਦੀ ਹੈ ਭਾਈ ਰਾਜੇ ਮਹਾਰਾਜ ਸਾਰੇ ਸਨਮਾਨ ਕਰਦੇ ਹਾਂ। ਸਤਿਕਾਰ ਅੱਜ ਜਦੋਂ ਰਾਜਿਆਂ ਦੀ ਗੱਲ ਹੁੰਦੀ ਹੈ, ਜਦੋਂ ਬੜੀ ਮਾਨ ਦੀ ਗੱਲ ਹੁੰਦੀ ਹੈ, ਉਹਨਾਂ ਨੂੰ ਵੀ ਰਾਜ ਪ੍ਰਾਪਤ ਹੋ ਜਾ ਕੇ ਇਮਾਨ ਦੀ ਰਾਜ ਮਹਾਰਾਜਾ ਰਣਜੀਤ ਸਿੰਘ ਨਾਮ ਦਾ ਵਰਗੇ ਅੱਜ ਵੀ ਪਿਆਰੇ ਉਹਨਾਂ ਦੇ ਰਾਜ ਨੂੰ ਆਪਾਂ ਯਾਦ ਕਰਦੇ ਹਾਂ, ਅੱਜ ਨੂੰ ਸਾਰੀ ਦੁਨੀਆ ਯਾਦ ਕਰਦੀ ਹੈ, ਕਹਿੰਦੀ ਹੈ ਰਾਜਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਰਾਜਾ ਸਾਹਿਬ ਵਰਗਾ ਕਰਨ ਕਹਿਣ ਦਾ ਮਤਲਬ ਕਿ ਉਹਨਾਂ ਦਾ ਫਰਜ਼ ਬਣਦਾ, ਮਤਲਬ ਕਿ ਉਹਨਾਂ ਦਾ ਫਰਜ਼ ਬਣਦਾ ਹੈ ਹੁੰਦਾ ਜੇ ਸਾਡੀ ਕਰਦਾ ਇੱਕ ਦਾ ਜਿਹੜਾ ਹੁੰਦਾ ਤੇ ਨਾਰਨ ਕਰਦਾ ਮੋਦੀ ਸਮੇਂ ਦਾ ਵੀ ਹੁੰਦੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਜਿਹੜਾ ਮੈਂ ਰਾਜੀ ਬਾਜੀ ਰੱਖਾਂ, ਜਿਹੜਾ ਲੜਨਾ ਬਾਜੀ ਰੱਖਾਂ ਕੇ ਰੱਖਾਂ ਦੁਸ਼ਮਣ ਇਹ ਤਰ੍ਹਾਂ ਹੀ ਸਾਰਾ ਇਲਾਕਾ ਜਿਹੜਾ ਸਾਰਾ ਦੇਸ਼ ਉਹਦਾ ਜਿਹੜਾ ਮਾਈ ਬਾਪ ਦਾ ਰਾਜਾ ਹੁੰਦਾ, ਜਿਹੜਾ ਮਾਈ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਉਹਦੀ ਜ਼ਿੰਮੇਵਾਰੀ ਨੂੰ ਮੈਂ ਸੁਖੀ ਤੇ ਮੈਂ ਚਾਹਦੀ ਕਿਤਾਬ ਜਿਹੜਾ ਲੈ ਕੇ ਜਾਵਾਂ, ਲੇਕ ਲਾ ਲੈ ਕੇ ਆਦੇ ਉਹ ਮਾਈ ਮਾਨ ਬਣ ਕੇ ਰਾਜੇ ਉਹਨਾਂ ਨੇ ਪਿਆਰ ਦੇ ਬਰਤੇ ਲੋਕਾਂ ਦੀ ਹਿੰਮਤ ਦੀ ਰਾਖੀ ਤੇ ਕੀ ਉਹਦਾ ਇੱਕ ਪਾਸੇ ਰਹਿ ਗਿਆ ਰਾਖੀ ਕਈ ਲੋਕ ਜਾ ਕੇ ਰਹਿ ਕੇ ਯਾਦ ਕਰ ਗਏ ਬਾਤ ਕਰਦੇ ਰਾਜੇ ਆਦ ਦੀ ਪ੍ਰਦਾਨ ਦੀ ਹੁੰਦੇ ਸਨ ਰਾਜੇ ਹੁਣ ਉਹ ਤੋਂ ਬਾਤ ਪਿਆਰ ਦੇ ਆਦੇ ਜਿਹੜੇ ਪਾਸੀ ਬਾਤ ਉਹਨਾਂ ਜ਼ਮਾਨਿਆਂ ਦੇ ਵਿੱਚ ਮੈਂ ਬੇਨਤੀ ਕਰਾਂ ਪਿਆਰ ਦੇ ਉਹਦੇ ਵਿੱਚ ਮੈਂ ਇਸਲਾਮੀ ਰਾਜ ਦੀ ਸ਼ਰੀਆ ਦੇ ਕਾਨੂੰਨੀ ਰਾਜ ਦੀ ਇਸਲਾਮੀ ਰਾਜ ਦੇ ਵਿੱਚ ਇਸ ਜਦੋਂ ਵੀ ਰਾਮ ਦਾ ਰਾਜ ਸੀ ਤੇ ਉਸ ਵੇਲੇ ਆਪਣਾ ਸੀ ਨਿਆਂ ਪ੍ਰਣਾਲੀ ਜਿਹੜੀ ਹੈ ਜਿਸ ਦੀ ਨਿਆਂ ਪ੍ਰਣਾਲੀ ਕੋਈ ਕਚਹਿਰੀਆਂ ਦੇ ਵਿੱਚ ਆਪਾਂ ਜਾਂਦੇ ਹਾਂ ਤੇ ਜੱਜ ਹੁੰਦੇ ਜੱਜ ਜਿਹੜੇ ਫੈਸਲੇ ਕਰਦਾ ਤੇ ਉਹਨਾਂ ਦੇ ਰਾਜ ਦੇ ਵਿੱਚ ਸਾਧ ਸੰਗਤ ਦੇ ਰਾਜ ਜਿਹੜਾ ਹੈ ਸੰਗਤ ਦੀ ਕਾਲੀ ਜਿਹੜਾ ਉਹ ਕੀ ਕਰਦਾ ਤੇ ਕਿ ਨਿਆਂ ਪ੍ਰਣਾਲੀ ਜਿਹੜੀ ਹੈ ਉਹਦੇ ਹੱਥ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹਦੇ ਲੋਕਾਂ ਦੇ ਉੱਤੇ ਨਿਆਂ ਕਰਨਾ ਕਿਹੜੇ ਲੋਕਾਂ ਦਾ ਨਿਆਂ ਨਹੀਂ ਕਰਨਾ ਕਿਤੇ ਹੁਣ ਇੱਥੇ ਆਇਆ ਕਿ ਆਇਆ ਕਾਜੀ ਰਿਸ਼ਵਤ ਦੇ ਬਦਲਾ ਸਜ਼ਾ ਦੇ ਕਾਜੀ ਜਿੰਨੇ ਕਾਜੀ ਜਿਹੜੇ ਸੀ ਨਾ ਇਹ ਸਮਝ ਲਓ ਆਡੇ ਦੇ ਜਿਨ੍ਹਾਂ ਨੇ ਦੇ ਜੱਜ ਇਹ ਸਾਰੇ ਪਿਆਰ ਰਿਸ਼ਵਤ ਦੀ ਬਣ ਗਏ ਸਾਰੇ ਪਿਆਰ ਵਿੱਚ ਰਿਸ਼ਵਤ ਲੈ ਕਰਕੇ ਸਾਰੇ ਰਿਸ਼ਵਤ ਲੈ ਕਰਕੇ ਤੇ ਝੂਟ ਨੂੰ ਝੂਟ ਕਰਕੇ ਤੇ ਇਹਨਾਂ ਨੇ ਜਿਹੜਾ ਆਪਣਾ ਫੈਸਲਾ ਦਿੱਤਾ ਨੇ ਜਿਹੜਾ ਆਪਣਾ ਮਹਾਰਾਜ ਨੇ ਰਾਜ ਕੀਤਾ ਨਾ ਮਹਾਰਾਜ ਨੇ ਭਵੇ ਕਿਹਾ ਬਹਿਨ ਦੀ ਹੈ ਕਹੇ ਫਿਰ ਬਹਿਨ ਦੀ ਕਰੇ ਖੁਦਾ ਹੈ ਬੜੀ ਕੀ ਲੈ ਕੇ ਹੱਕ ਗਵਾਏ ਹੈ ਇੱਕ ਆਸੀ ਕੀ ਗਵਾਇਆ ਕਰਦੇ ਸਨ ਪਿਆਰਿਓ ਕੀ ਕਰੇ ਹੱਥ ਦੇ ਵਿੱਚ ਮਾਲਾ ਲੈ ਕਰਕੇ ਹੱਥ ਦੇ ਵਿੱਚ ਮਾਲਾ ਲੈ ਕੇ ਭਾਈ ਜਿੰਨਾ ਆਪਣਾ ਬੰਦਾ ਜਿਹੜਾ ਜਪਤਾ ਕਰ ਰਿਹਾ ਭਾਈ ਜਿਹੜਾ ਹੁਣ ਇਹ ਬੜੀ ਪਿਆਰਾ ਭਾਈ ਕਿਨੇ ਚੋੜਾ ਚੋਲਾ ਪਾ ਰਿਹਾ ਕਿਨੇ ਪਿਆਰਿਓ ਇਹ ਧਾਰਮਿਕ ਲਿਬਾਸ ਧਾਰਨ ਕਰ ਲਿਆ ਹੱਥ ਦੇ ਵਿੱਚ ਮਾਲਾ ਮਾਨ ਨੂੰ ਧਾਰਨ ਕਰਨਾ ਕੀ ਲਿਬਾਸ ਮਾਲਾ ਮਾਨ ਕੋਈ ਵੀ ਬੰਦਾ ਜਿਹੜਾ ਉਹਨੂੰ ਵੇਖ ਕੇ ਕੋਈ ਵੀ ਬੰਦਾ ਜਿਹੜਾ ਉਹਨੂੰ ਵੇਖ ਕਰਕੇ ਉਹਦੇ ਪੈਰਾਂ ਵਿੱਚ ਲੱਗਦਾ ਹੈ ਧਾਰਨ ਕੀ ਬੰਦਾ ਹੈ ਭਾਈ ਲੱਗਦਾ ਕਿ ਖੋ ਜੀ ਕਿੰਨਾ ਮਾਲਾ ਫੇਲ ਰਿਹਾ ਕਿੰਨਾ ਪਾਪ ਕਰਨ ਵਾਲਾ ਚੰਗਾ ਬੰਦਾ ਦੀ ਮਾਨਦਾਰ ਹੋਵੇ ਬੇਟਾ ਲੇਕਿਨ ਮਨ ਦਾ ਮਹਾਰਾਜ ਬੇਟਾ ਇਹ ਆਪਣਾ ਵਕਤ ਗੁਰੂ ਮਹਾਰਾਜ ਨੇ ਕਿਹਾ ਆਪਾਂ ਨਹੀਂ ਵਚਨ ਹੈ ਮਹਾਰਾਜ ਨੇ ਆਏ ਅੱਜ ਫੇਰ ਦਸਤੀ ਪਰੇ ਖੁਦਾ ਹੈ ਲੋਕ ਜਦੋਂ ਜਾਂਦੇ ਤੇ ਖੁਦਾ ਖੁਦਾ ਲੋਕ ਜਦੋਂ ਦਾ ਨਾਮ ਦੇ ਆਪਣਾ ਖੁਦਾ ਦੇ ਅੰਦਰ ਹੱਥੇ ਵੱਡੀ ਲੈ ਕੇ ਹੱਥ ਦਰਵਾਏ ਤੇ ਵੱਡੀ ਉਹਨਾਂ ਤੋਂ ਵੱਡੀ ਲੈਣੀ ਨਾਲ ਰਿਸ਼ਤਾ ਲੈਣੀਆਂ ਲੈਣਾ ਕਿ ਦੇਖ ਵਾਲੀ ਨਾਲ ਪੈਸਾ ਦੇ ਦੇ ਦੇਖ ਤੇਰੇ ਹੱਥ ਦੇ ਦੇ ਮੈਂ ਫੈਸਲਾ ਕਰ ਦਵਾਂਗਾ ਤੇ ਵਿੱਚ ਤੈਨੂੰ ਬਾਤ ਇੱਜ਼ਤ ਮੈਂ ਬੜੀ ਕਰ ਦਵਾਂਗਾ ਇਸ ਲਈ ਤੇਰਾ ਮੈਂ ਬੜੀ ਕਰਾਂ ਗੁਰੂ ਤੇ ਬੜੀ ਦਰਜੀ ਮਹਾਰਾਜ ਜੀ ਦੇ ਮਿਲ ਦੇ ਪਿਆਰਾ ਪਾਜ ਜੀ ਜਿਹੜਾ ਸੀ ਦੇ ਮਿਲ ਦੇ ਪਿਆਰੇ ਸੰਭਲ ਮਾਰ ਦੇ ਜਮਾਨੇ ਦਾ ਸੁਪਰੀਮ ਕੋਰਟ ਦਾ ਜੱਜ ਸੀ ਕਾਜੀ ਬਾਬੂ ਬੋੜਾ ਜੱਜ ਸੀ ਬਹੁਤ ਵੱਡਾ ਸ਼ਕਤੀ ਸੀ ਬਹੁਤ ਵੱਡਾ ਕਿਸਮਤ ਆ ਪਿਆਰੇ ਤੇ ਮਹਾਰਾਜ ਜੀ ਦੇ ਅੱਗੇ ਰਿਸ਼ਵਤ ਵੀ ਰਹਿ ਮੀ ਨੇ ਕਿਹਾ ਮਹਾਰਾਜ ਇੰਨਾ ਇੰਨਾ ਪੈਸਾ ਦੇ ਦਿਓ ਮੈਂ ਤੁਹਾਡਾ ਸਾਰਾ ਮਾਮਲਾ ਰੱਖਾ ਦਫਾ ਕਰ ਦਵਾਂਗਾ ਮਾਮਲਾ ਮਹਾਰਾਜ ਨੂੰ ਪਤਾ ਕਿ ਚਲੋ ਪੈਸਾ ਇਹਨਾਂ ਮਿਲ ਜਾਵੇ ਤਾਂ ਲੈ ਕੇ ਧਰਮ ਸਰੇ ਮਿਲ ਆ ਜਾਵੇਗਾ ਲੇਕਿਨ ਧਰਮ ਮਹਾਰਾਜ ਵੀ ਨੇ ਅੱਜ ਤੱਕ ਨਹੀਂ ਮੰਨਿਆ ਮਹਾਰਾਜ ਦੀ ਤੌਮਤ ਦਾ ਲਾਭ ਮੰਨਿਆ ਸਤਿਗੁਰੂ ਮਹਾਰਾਜ ਨੂੰ ਅੰਨੇ ਕਰਕੇ ਸ਼ਹੀਦ ਕਰਨਾ ਕੀਤਾ ਉਹ ਤੋਂ ਬਾਅਦ ਨਾ ਪਿਆ ਜਿਹੜਾ 10 ਪਿਆ ਤਾਂ ਬਾਅਦ ਵਿੱਚ ਆ ਰਿਹਾ ਤਾਂ 10 ਦਾ ਰੱਖ ਕੇ ਕਾਜੀ ਬਾਹਰ ਬੋਰਾ ਮਰ ਗਿਆ ਕਿ ਕਾਜੀ ਫਿਰ ਉਹ ਬੋਰਾ ਬਾਅਦ ਉਹਦੇ ਘਰ ਦੀ ਜਦੋਂ ਵਾਪਸੀ ਬਾਅਦ ਗਈ ਤਾਂ ਕਰੋੜਾਂ ਲੱਤ ਦਾ ਆਈ ਗਏ ਵੀ ਉਹਦੇ ਕੋਲ ਪੈਸੇ ਦਾ ਫਰਾਦ ਦੇ ਵਿੱਚ ਉਹਦੇ ਕੋਲ ਇਸ ਤਰ੍ਹਾਂ ਦੇ ਭੁੱਖੇ ਬੰਦੇ ਇਸ ਤਰ੍ਹਾਂ ਦੇ ਪਿਆਰੇ ਆਪ ਕਹਾਂ ਦੇ ਬਾਬ ਦੀ ਪਿਆਰੇ ਆਪ ਉਹ ਹਾਲੀ ਜਿਹੜੀ ਫਰਜ਼ਤ ਹੈ ਹੋ ਸਕੇ ਹੋ ਸਕਦਾ ਆਪ ਨੇ ਵੀ ਸਰ ਹੋ ਸਕਦਾ ਹੋਵੇਗਾ ਆਪਣੇ ਕਹਿੰਦੇ ਪਿਆਰੇ ਇੱਕ ਤੇਲੀ ਦਾ ਬਹੁਤ ਸੀ ਇੱਕ ਤੇਲੀ ਦਾ ਬਹੁਤ ਸੀ ਦੋਵੇਂ ਪਿਆਰੇ ਚੱਲ ਰਹੇ ਸਨ ਦੋਵੇਂ ਦਿੱਲੀ ਦੇ ਬਰਾਸ ਬੰਦੀ ਤੇ ਕਾਜੀ ਦੇ ਬੋਲ ਦੀ ਲੜਾਈ ਹੋ ਗਈ ਕਾਜੀ ਤੇ ਦਿੱਲੀ ਦੀ ਬਰਾਦੀ ਜਿਹੜਾ ਬੜਾ ਤਕੜਾ ਸੀ ਉਹਨੇ ਬੱਲੇ ਜਿਹੜਾ ਮਰਾਰ ਗੜਾ ਸਿੰਘ ਉਹਨੇ ਪਿਆਰੇ ਬੋਲ ਮਾਰ ਦਿੱਤਾ ਉਹਨੂੰ ਖਤਮ ਕਰ ਦਿੱਤਾ ਬਲਦ ਨੂੰ ਮਾਰ ਦਿੱਤੇ ਦੀ ਨੂੰ ਜਦੋਂ ਪਤਾ ਚੱਲਿਆ ਦਿੱਲੀ ਨੇ ਸਿਰ ਉੱਤੇ ਹੱਥ ਮਾਰਿਆ ਕਹਿਣ ਲੱਗਾ ਉਸੇ ਹੱਥ ਮਾਰਿਆ ਮਤਨ ਬਹੁਤ ਜ਼ਿਆਦਾ ਖਰਾਬ ਹੋ ਗਿਆ ਬਹੁਤ ਮੇਰੇ ਪੈਰਾਂ ਚਲੋ ਆਮ ਕੋਈ ਦੂਜੇ ਮੇਰੇ ਦੇ ਬੈਰ ਨੇ ਮਾਰ ਦਿੱਤਾ ਵੀ ਦੂਜੇ ਨੂੰ ਜੇ ਪੈਰ ਨਾ ਮਾਰ ਦਿੰਦਾ ਤਾਂ ਕਾਜੀ ਦਾ ਬਲ ਦਾ ਹੈ ਉਹਨੇ ਛੱਡਣਾ ਨਹੀਂ ਹੈ ਫਿਰ ਵੀ ਪਿਆਰੇ ਦਿੱਲੀ ਨੇ ਤਰਕੀਬ ਲੜਾਈ ਕਿ ਭਾਈ ਮੇਰੇ ਇਸ ਤਰ੍ਹਾਂ ਜੱਤ ਬਿਲੜਾ ਕੇ ਮੈਂ ਛੱਡ ਕੇ ਆ ਜਾ ਮਦਦ ਕਰਕੇ ਕਹਿਣ ਲੱਗਿਆ ਕਿ ਦਿੱਲੀ ਤੱਕ ਗਿਆ ਕਾਜੀ ਨੇ ਕੋਲ ਉਹਨੇ ਦੇਸੀ ਜੰਮੀ ਗਿਆ ਕਾਜੀ ਦੇ ਕੋਲ ਉਹਨਾਂ ਦਾ ਸਾਜੀ ਸਾਹਿਬ ਤੇ ਕਹਿਣ ਇੱਕ ਗੱਲ ਦੇ ਲਈ ਨਾ ਸੰਸ਼ੋਭ ਮੈਂ ਇੱਕ ਸਿਆ ਦੇ ਲਾ ਸੰਸ਼ੋਭ ਤੇ ਵੀ ਮੈਂ ਇਹਦਾ ਜਵਾਬ ਦਿਓ ਕਿ ਤੁਸੀਂ ਮੈਂ ਦੋ ਬੋਲਦਾਂ ਦੀ ਲੜਾਈ ਹੋਈ ਹੈ ਦੋ ਬੋਲਦਾਂ ਦੀ ਲੜਾਈ ਹੋਈ ਪਸ ਦੇ ਵਿੱਚ ਲੜ ਗਏ ਤੇ ਲੜ ਕੇ ਵਿੱਚ ਇਹ ਗਏ ਬੋਲਦ ਨੇ ਦੂਜੇ ਲੜ ਪਾਟ ਕੇ ਇੱਕ ਮਾਰ ਦਿੱਤਾ ਫਤਿਹ ਨੇ ਬਾਦਲ ਦਾ ਉਸੇ ਜਵਾਬ ਦੇ ਇਸ ਤਰ੍ਹਾਂ ਹੋ ਗਿਆ ਕਿ ਉਹ ਤਾਂ ਦੋਸ਼ ਹੋ ਗਿਆ ਤੇ ਮਾਰ ਕੀ ਲੱਗਿਆ ਦਾ ਉਸ ਉਹਨਾਂ ਤੇ ਮਦੇ ਮਾਲਕ ਦੇ ਦਾ ਹਿੱਸਾ ਜਾਂ ਉਹਦਾ ਦੋਸ਼ ਜਿਹੜਾ ਉਹਦਾ ਸਾਰਾ ਜਾਣਾ ਉਹ ਭੁਗਤਣਾ ਹੋਵੇਗਾ ਸਰਕਾਰ ਦੀ ਹਾਸਮੀ ਕਹਿਣ ਲੱਗਾ ਉਹ ਤੇਲੀ ਦੀ ਹਾਸਮੀ ਦੇ ਨਾਲ ਬਣਾਈ ਜਾਂਦਾ ਹੈ ਕਿ ਉਹਦਾ ਦੋਸ਼ ਉਹਦਾ ਜਾਨਵਰ ਹੈ ਉਹਦਾ ਪਸ਼ੂ ਹੈ ਉਹਦਾ ਦਸ਼ੂ ਹੈ ਪਸ ਦੇ ਵਿੱਚ ਲੜ ਕਰਕੇ ਮਰ ਗਿਆ ਖਤਮ ਹੋ ਗਿਆ ਲੜ ਕਰਕੇ ਮਾਰਦਾ ਦੋਸ਼ ਹੋ ਗਿਆ ਨਾ ਜਿਹੜਾ ਦੋ ਮਾਲਕ ਨਾਲ ਤੇ ਉਹਦੇ ਨਹੀਂ ਲੱਗਦਾ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ ਉਹਨਾਂ ਦੇ ਸੁਣੋ ਕਰਕੇ ਲੱਗਦਾ ਫਿਰ ਤੇਲੀ ਬੜਾ ਖੁਸ਼ ਹੋਇਆ ਫਰੈਂਡ ਲੱਗਾ ਕਾਜੀ ਸਾਹਿਬ ਇਹ ਤਾਂ ਅਧੂਰੀ ਗੱਲ ਕੀਤੀ ਸੀ ਮੈਂ ਅਸਲ ਦੇ ਵਿੱਚ ਤੁਹਾਨੂੰ ਕਹਿਣਾ ਸੀ ਮੈਂ ਅਸਲ ਦੇ ਮੇਰੇ ਬੋਲ ਦੀ ਤੇ ਤੁਹਾਡੇ ਬੋਲ ਦੀ ਲੜਾਈ ਹੋ ਗਈ ਮੇਰਾ ਬਾਲ ਜਿਹੜਾ ਉਹਨੇ ਤੁਹਾਡੇ ਮੇਰਾ ਮਾਰ ਦਿੱਤਾ ਉਹਨੇ ਤੁਹਾਡੇ ਬਾਲ ਨੂੰ ਮਾਰ ਹੁਣ ਤੁਸੀਂ ਕਹਿਣ ਦੇ ਕਰਕੇ ਮੈਨੂੰ ਕੋਈ ਦੋਸ਼ ਨਹੀਂ ਲੱਗਦਾ ਕਿ ਮੈਂ ਕੋਈ ਗੱਲ ਦੁਨੀਆ ਦੀ ਤਕੋੜਾ ਹੱਥ ਜੋੜ ਕੇ ਕਹਿਣ ਲੱਗਾ ਹੁਣ ਮੈਂ ਤੁਹਾਡੇ ਹੱਥ ਜੋੜ ਕੇ ਕਾਜੀ ਕਹਿਣ ਲੱਗਾ ਬੇਈਮਾਨਾ ਰੁਕ ਜਾ ਮੈਂ ਤਾਂ ਉਹਦੀ ਕਿਹਾ ਰੁਕ ਮੇਰੀ ਲਾਲ ਕਿਤਾਬ ਜਿਹੜੀ ਨਾ ਉਹਦੀ ਲਿਖਤਾ ਮੈਂ ਤਾਂ ਉਹਨੂੰ ਨਹੀਂ ਪੜਿਆ ਮੈਂ ਹੁਣ ਉਹਨੂੰ ਪੜ ਕੇ ਆਵਾਂਗਾ ਤੇ ਉਹਨੇ ਉਹਨੇ ਰੁਕ ਜਾ ਕੇ ਆਵਾਂ ਨਾਲ ਛਪਾਈ ਇਹਨੂੰ ਕਹਿਣ ਲੱਗਾ ਇਹਨੂੰ ਮਾਰ ਦੇ ਪਾਈ ਤੇ ਹੱਥਾਂ ਦੇ ਪੈਰਾਂ ਦੇ ਵਿੱਚ ਜਿੰਦੇ ਰੱਬ ਦੇ ਹੱਥਾਂ ਪੈਰਾਂ ਦੇ ਕਹਿਣ ਲੱਗਾ ਕਾਜੀ ਸਾਹਿਬ ਜਿਵੇਂ ਤਾਂ ਤੁਸੀਂ ਕਹਿਣ ਲੱਗਾ ਕਾਜੀ ਮੈਂ ਉਹਨੂੰ ਕੋਈ ਦੋਸ਼ ਨਹੀਂ ਲਗਾਏਗਾ ਤੇ ਕਹਿਣ ਲੱਗਾ ਤੂੰ ਹਟ ਜਾ ਪਾਈ ਮਾਂ ਕਿਤਾਬ ਕਹਿਣ ਦੀ ਬੜੀ ਹਟ ਜਾ ਕਿਤਾਬ ਪੜ ਕੇ ਆਇਆ ਤੇ ਕਹਿਣ ਲੱਗਾ ਪੜ ਤੇ ਲੱਗ ਲਾਏ ਕੀ ਆ ਬਸ ਅੰਡੇ ਲੁਕਾਏ ਕਿ ਬੇਈਮਾਨਾ ਤੇ ਤੂੰ ਤੇ ਬਿਲਾ ਨਾ ਕਰਕੇ ਆਪਣੇ ਬੋਲ ਨੂੰ ਲੰਮਾ ਮਸਤਨ ਬਣਾ ਦਿੰਦਾ ਤੇ ਬਾਲ ਦਾ ਬਾਲ ਦਾ ਅੱਛਾ ਸੁਪਈਆ ਡਾਂਡਾ ਕਹਿਣ ਲੱਗਾ ਕਿ ਹੁਣ ਤੈਨੂੰ ਮੈਂ ਇੱਕ ਤਾਰ ਮਾਰੂੰ ਕਿ ਕਿਤਾਬ ਬੋਲ ਦੀ ਯਾਰ ਤੈਨੂੰ ਤੇ ਤੇਰਾ ਕਿਉਂ ਦੋਸ਼ ਨਹੀਂ ਲੱਗਦਾ ਤੂੰ ਨੇ ਇੰਨਾ ਜ਼ਿਆਦਾ ਵਾਸਤੇ ਲੱਗਦਾ ਤੂੰ ਆ ਇੰਨਾ ਦੇਰ ਪੀ ਪੀ ਕਰਕੇ ਤੇਰਾ ਜਿਹੜਾ ਬਾਲ ਜਿਹੜਾ ਬੜਾ ਬੱਚੇ ਤੇਰਾ ਬੜਾ ਹੋ ਗਿਆ ਜਿਹੜਾ ਜੇ ਤੂੰ ਦੇਰ ਨਹੀਂ ਪਾਉਂਦਾ ਤੇ ਉਹਨੇ ਮਸਤਨ ਦੇ ਹੋਣਾ ਚਲਾਉਂਦਾ ਤੇ ਉਹਨੇ ਮੇਰੇ ਅੰਦਰ ਨਹੀਂ ਹੋਣਾ ਸੀ ਤੇ ਗਲਤੀ ਤੇਰੀ ਹੈ ਤੂੰਨੇ ਆਪਣੇ ਜਿਹੜੇ ਵਿਅਕਤੀ ਬਾਲ ਦੀ ਦਿਲ ਮੇ ਆਇਆ ਤੇ ਜਿਹੜਾ ਕਰਨਵਾ ਕੀਤਾ ਚਾਹ ਕਰਕੇ ਤੰਗੜਾ ਹੋ ਕਰਕੇ ਉਹਨੇ ਮੇਰੇ ਬਾਲ ਨੂੰ ਤੰਗੜਾ ਹੋ ਕਰਕੇ ਉਹਨੇ ਮੇਰੇ ਨੂੰ ਆਸ ਮਾਰਾ ਹੈ ਉਹ ਤੈਨੂੰ ਆਸ ਲੈ ਜਾ ਕਰਕੇ ਮੈਨੂੰ ਉਹ ਜਿਹੜਾ ਬਾਲ ਹਲਿਆ ਨੇ ਤੇ ਮੈਨੂੰ ਮੇਰੇ 50 ਰੁਪਏ ਜਾਣੇ ਤੇ ਵੀ ਦੇਣਾ ਪਵੇਗਾ ਰੁਪਏ ਨਹੀਂ ਦਿੰਦਾ ਤੇ ਮੈਂ ਗ੍ਰਿਫਤਾਰ ਕਰ ਜੇ ਨਹੀਂ ਜੇਲ ਦੇ ਮੈਂ ਬਾਦ ਮੰਗਾ ਕਰਕੇ ਇਹ ਵੀ ਗੱਲ ਜਿਹੜੀ ਨਿਆਂ ਪ੍ਰਣਾਲੀ ਦੀ ਹੋ ਗਈ ਸੀ ਜਿਹੜੀ ਯਾਦ ਦੀ ਹੋਈ ਜਿਹੜੀ ਸ਼ਕਤੀ ਭਾਵ ਕਿ ਇਹ ਦੀ ਸ਼ਕਤੀ ਬਣ ਗਈ ਸੀ ਨਾ ਛੋਟੀ ਮੋਟੀ ਗੱਲ ਕੋਈ ਨਾਮ ਨਹੀਂ ਲੈ ਰਿਹਾ ਕੋਈ ਨਾਮ ਨਹੀਂ ਲੈ ਰਿਹਾ ਹਰ ਪਾਸੇ ਪਿਆਰੇ ਬੰਦੇ ਦੀ ਬਾਖਾ ਜਿਹੜੀ ਹੈ ਤੇ ਰਾਲ ਦੇ ਕੀ ਬਾਖੀ ਦਾ ਹੈ ਮੈਂ ਘਰ ਦੇ ਪਰਮਗੀਆਂ ਸਭ ਨਾ ਜੀਆਂ ਮੰਗੀਆਂ ਅਮਰਤ ਸਾਰੀ ਜੀਆਂ ਬਾਖੀ ਅਮਲੇ ਮਾਹੀ ਜਾ ਕਹੀ ਕਰਕੇ ਨਾ ਰਾਲ ਦੇ ਬਾਖੀ ਦਾ ਹੀ ਕਰਕੇ ਮੈਂ ਨਾ ਲੋਕਾਂ ਨੇ ਜਿਹੜੇ ਆਪਣੇ ਆਪ ਦੇ ਬਾਮਣ ਅਤਮੋਂ ਦੇ ਸਾਹਮਣੇ ਬਾਹਰ ਪਾਸੇ ਬੋਲ ਕਹਿੰਦੇ ਸੀ ਕਿ ਭਾਈ ਇਹ ਜਿਹੜੀ ਅੰਪਾਸੀ ਹੈ ਹੈ ਮਿਲੇ ਸ਼ਪਸ਼ੀਆ ਬਾਖੀ ਦਾ ਲੋਕਾਂ ਦੇ ਅੱਗੇ ਅੱਗੇ ਜਦੋਂ ਵੀ ਉਹ ਮਿਲਦੇ ਤੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਪਿਆਰਿਓ ਉਹਨਾਂ ਨੂੰ ਤੇ ਫਿਰ ਉਹ ਬਾਰੀ ਆ ਰੋ ਆਉ ਦੁਨੀਆਂ ਦੀ ਉਹ ਬਾਰੀ ਆਉ ਜੀ ਇਸ ਤਰ੍ਹਾਂ ਬੈਠ ਕਰਕੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਬੈਠ ਨਾ ਕਰਦੇ ਹੋਏ ਤੇ ਨਾਲ ਇਹ ਉਹਨਾਂ ਨੇ ਆਪਣੀ ਬੋਲੀ ਜਿਹੜੀ ਹੈ ਉਹ ਸਾਹਮਣੇ ਆਪਣੀ ਹੈ ਉਹ ਕਰਦੇ ਨੇ ਲੋਕਾਂ ਨੇ ਕੀ ਕੀਤਾ ਜਿਹੜੇ ਲਾਲ ਦੇ ਨੇ ਆਪਣੀ ਧਰਮਾਂ ਤੇ ਰਾਜ ਕਰਤੀ ਉਸ ਸਲਾਮਾਂ ਦੇ ਵਿੱਚ ਜਾਂਦੇ ਰਹੇ
1: ਨੱਚਣ ਵਾਲੇ ਹੁੰਦੇ
0: ਵੱਜਿਆ ਜਿਹੜਾ ਘੁੰਗਰੂ ਦੇ ਉੱਤੇ ਉਹਦੇ ਜਿਹੜੇ ਸਾਹ ਵੱਜਦੇ ਹੈ ਬੈਂਡ ਜਿਹੜਾ ਵੱਜਦਾ ਉਹਦੇ ਉੱਤੇ ਹੈ ਬੈਂਡ ਉਹ ਡਾਂਸ ਕਰਦੇ ਹਨ ਨੱਚਦੇ ਹਨ ਡਾਂਸ ਕਰਦੇ ਹਨ ਦਾ ਮਤਲਬ ਉਹਦਾ ਇਸ਼ਾਰਾ ਉਹਦੇ ਬੈਂਡ ਦਾ ਜਿਹੜਾ ਹੁੰਦੇ ਉਹ ਵੱਜਦੇ ਜਿਹੜੇ ਹੁੰਦੇ ਉਹਦੇ ਇਸ਼ਾਰੇ ਦੇ ਉੱਤੇ ਉਹ ਬੰਦਾ ਉਹਦੇ ਇਸ਼ਾਰੇ ਦੇ ਉੱਤੇ ਉਹ ਪਿਆਰੀ ਔਰ ਨੱਚਦੇ ਸਾਜ ਵਜਾਉਂਦੇ ਇਹ ਦਾ ਮਤਲਬ ਇਹ ਹੈ ਕਿ ਜਿਹੜੇ ਆਪਣੇ ਇਸ਼ਾਰੇ ਦੇ ਉੱਤੇ ਗੁਰੂ ਨੂੰ ਪਹੁੰਚਣ ਦੇ ਉੱਤੇ ਇਸ ਤਰੀ ਪਰਖਣ ਦੇ ਆਮ ਹਿੱਤ ਸਿਰਫ ਪੈਸਾ ਰਹਿ ਗਿਆ ਆਪਣੇ ਮਰਦਾਂ ਨੂੰ
1: ਕਰੋ ਵਿਚਾਰ ਕਰਦੇ ਹਨ।

राम प्रेम भगवती जा राम प्रेम भगवती जा।

Sama,

Shri Krishna, Shri Krishna, Krishna Krishna, Hare Hare.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ

ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਏ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਸਰਸ ਮੇਰੇ ਸਭ ਨਿਧਾਨ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਸ੍ਰੀ ਵਾਹਿਗੁਰੂ ਜੀ ਦਾ ਨਾਮ ਲੈ ਕੇ

ਸਾਰਾ ਰੱਖ ਕੇ ਨਿਰਦੇਸ਼ ਵਾਲੇ
Sonar gong

ਸਤਿ ਸ਼੍ਰੀ ਅਕਾਲ।

0: ਜੀ ਕਾ ਖਾਲਸਾ ਵਾਹਿਗੁਰੂ ਜੀ
1: ਕੀ ਫਤਿਹ ਵਾਹਿਗੁਰੂ ਬਰਕਾਤੇ ਆਸੋ ਗਿਆਨ ਕਰਤਾ ਸਬਰ ਕੀ ਜੈ ਕਰਤਾ ਸਬਰ ਕੀ ਜੈ ਆਪਾਤ ਦਾ ਰੱਖ ਮੋਹਿ ਮਨ ਕਰਨ ਬਚਨ ਮੋਹਿ ਮਨ ਚਾਉ ਬਚਨ ਪੀਛਾ ਮਨ ਬਚਨ ਸਰ ਪ੍ਰਥਮ ਮਨਾਨੋ ਗਣੇਸ਼ ਸੰਦ ਬਚਨ ਕਬੂ ਨਾਨੋ ਨਹਿ ਬਚਨ ਬਚਨ ਕਬੂ ਕਾਨ ਸੰਧਿਆ ਪਹਿਚਾਨ ਤਨ ਸੋ ਪਹਿਚਾਨ ਲਗ ਲਸਤੋ ਮੋਤੀ ਲਗ ਲਸਤੋ ਸਾਹਿਬ ਨਾਮ ਜੈ ਨਾਮ ਕਰੋ ਪ੍ਰਤਪਾਰਾ ਜਾਨ ਤੁਮ ਸਾਹਿਬ ਮੈਂ ਕਰ ਥਾਲ ਪਰਮ ਮੈਂ ਹਮ ਨਾਨ ਜਾਨ ਕਰੋ ਪ੍ਰਤਪਾਰਾ ਜਾਨ ਤੁਮ ਸਾਹਿਬ ਦਾਸ ਜਾਨ ਦਾ ਹੱਥ ਉਦਾਸ ਰੋ ਹਮ ਰੇ ਸਭ ਕਾਜ ਕਰ ਤੁਮ ਹੋ ਜਿਸ ਰਾਜ ਨਗੀ ਰਾਜ ਹੋ ਸਭ ਤਾਜ ਬੇ ਲਾਜ ਗਰੀਬ ਨਵਾਜ

Jai Ho Jagat.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਜੀ ਬਾਮਨ ਗੁਰੂ ਕਰਤਬ ਆਵਤ ਹੈ, ਕਰਤਬ ਆਵਤ ਔਰ ਜੁਗ ਜਾਗਰ ਜਤੋ ਕਰ ਕੋ ਕਰ ਦੋ ਹਿਤੋ ਕਰ ਕੋ ਚਿਤ ਤੋ ਹਿ ਮਕਰੋ ਅਬ ਦੀ ਬਾਮ ਦੇਹੋ ਹਮ ਕਰੀ ਜਾਂ ਦੇਹੋ ਪਿਤਰ ਜੋੜ ਕਰ ਨੂੰ ਜਾ ਬਿਕੋ ਆਵੋ ਦੀ ਆਵੋ ਦਿਨ ਬਾਨ ਮਮ ਹੈ ਅਤ ਹੀਰ ਮੈਂ ਤਬ ਜੂਜ ਮਰੋਂ ਦੋ ਮੈਂ ਤਬ ਜੂਜ ਦਸਮ ਕਥਾ ਭਾਗਵਤ ਕੀ ਭਾਗਾ ਹਰੀ ਤੁਨਾਹੀ ਭਾਗਾ ਰਵੀ ਸੁਨਾ ਨਾਹਿ ਪ੍ਰਭ ਧਰਮ ਜਗ ਸੰਗੇ ਚਾਹੇ ਸਭ ਧਰਮ ਜਾਤ ਕੇ ਕਰੇ ਸਬਰੀਆ ਬਹਨ ਜੀਉ ਤਹ ਕੋ ਜਗ ਜੀਉ ਤਹ ਕੋ ਜਗ ਮੋਖ ਤੇ ਹਰ ਚਿਤ ਮੈਂ ਜਗਤ ਵਿਖਰ ਚਿਤ ਮੈਂ ਦੇਹ ਅਨ ਚੜ ਨਾਨਕ ਦੇਹ ਚੜ ਸੁਦਾਨ ਚੜ ਪਾਰ ਸਿਆਸ ਚੜ ਪਾਰ ਧੀਰਜ ਧਾਮ ਲੈ ਨਾਹਿ ਧੀਰਜ ਨ ਬੁੱਧ ਸਦੀ ਪਰ ਗਿਆਨ ਬੁੱਧ ਸਦੀ ਪਰ ਗਿਆਨ ਹੈ ਕੀ ਬੜਨੀ ਮਨੁ ਗਿਆਨ ਜੈ ਹੋ ਤੁਹਾਰ ਦੁਆਰ ਕੀ ਦਾਜ ਗਤਿ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਨਾਮ ਕਲੇ ਮਹਲਾ ਤੀਜਾ ਕਲੇ ਮਹਲਾ ਅਨੰਦ ਜੋਂ ਕਾਨੰਦ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ ਭਲੇ ਰਾਮ ਮੇਰੇ ਮਾਨੇ ਭਲੇ ਰਾਮ ਸਾਰੀ ਤਲੂ ਮੈਂ ਪਾਇਆ ਸਤਿਗੁਰ ਸਤਿਗੁਰ ਨਾ ਪਾਇਆ ਸਹਿਜ ਸੁਰਤਿ ਮਨ ਵਜੀ ਸਾਹਿ ਵਸਦੇ ਹਤੀਆਂ ਵਜੀ ਰਾਵ ਗਰਦਨ ਨਿਰਵਾਰ ਹਰੀਆਂ ਸ਼ਬਦ ਗਾਵੜੀਆਂ ਸ਼ਬਦ ਸਭ ਗਾਵੜੀਆਂ ਉਹ ਹਰੀ ਚੇਰਾ ਮਨ ਜਮੀ
1: ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਵਾਹਿਗੁਰੂ ਜੀ ਮਹੱਲਾ ਦੇ ਮੰਜਵਾ ਬੜੀ ਮਹੱਲਾ ਰੰਗ ਵਿੱਚ ਮਨ ਵਸਤੂ ਆਪਰਿਓ ਸਤਿ ਸ੍ਰੀ ਗੁਰੂ ਸ੍ਰੀ ਚਰਨ ਸੰਤੋ ਅੰਮ੍ਰਿਤ ਚਾਰ ਠਾਕੁਰ ਕਾ ਭਇਓ ਨਾ ਜਸ ਕਰ ਸਭ ਸੇ ਪਧਾਰ ਜਸ ਕਾ ਜਿਸ ਤੋ ਸਭਾ ਹੈ ਦੇਖੋ ਬਿੰਗੋ ਹੈ ਆਪ ਹੈ ਸਿਆ ਹੋਏ ਚਾਰ ਦਸ ਕੇ ਵਸ ਤਦੀ ਨਹਿ ਜਾਏ ਵਸ ਮੈਂ ਨਿਰਗੁਣ ਨਾਰੀ ਮੈਂ ਨਿਰਗੁਣ ਨਾਰੀ ਕੋਈ

जिस सिमरत सुख होए सगले दुख जाए।

ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨਾ ਸਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ

ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਕਾਲ ਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

0: ਪਹਿਲਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਨਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਹੈ ਸੂਰਜ ਚੜੈ ਜਾ ਇੱਥੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾਨਕ ਚੇਤਨੇ ਮਨ ਆਪਣੇ ਸੁਚੇਤ।

ਪਿਨੇ ਭੋਗ ਪੋਕੈ ਹੋਏ ਭਸਮਣ ਪਉ ਸਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਚਲਾਇਆ। ਅੱਗੇ ਕਰਨੀ

ਸਦਵਾਓ ਭੈ ਵਿੱਚ ਲੈ ਲਖ ਦਰੀਆ ਭੈ ਵਿੱਚ ਗਨ ਕਡੈਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋੜੀ ਚਲ।

ਅੱਜ ਕੇ ਜਕਾਰਾ ਕ ਜਾਵੇ ਸੋਨੀਹਾਲ ਹੋ ਜਾਵੇ ਸਤ ਸ਼੍ਰੀ ਅਕਾਲ ਗੁਰ ਭਰਿਆ ਕਰ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।